0: ਗਾਣੇ ਕੀ ਲਾਣੇ ਆ ਬ੍ਰੇਕ ਜੀ ਤੁਹਾਨੂੰ ਸਿਆ ਟੁੱਟੀ ਗਿਆ ਸੀ ਬਸ ਅਤੇ ਹੁਣ ਇਸ ਤਰ੍ਹਾਂ ਕਰਨੇ ਆ ਕਿ ਜੁਲਨੇ ਆ ਬ੍ਰੇਕ ਬ੍ਰੇਕ ਜਨਾਬ ਸਿਰੋ ਸਿਰ ਆਏਗੀ ਅਤੇ ਸਭ ਨਾਲ ਇਸ ਤਰ੍ਹਾਂ ਜਨਾਬ ਸਾਡੇ ਪਿਆਰੇ ਸਾਹਿਬ ਪ੍ਰੋਗਰਾਮ ਵਿੱਚ ਸ਼ਾਮਲ ਇਸਲਾਮ ਬਾਦ ਕਰਨ ਵਾਲੇ ਇਸਲਾਮ ਰਹਿਮਤੁਲਾਹ ਬਰਕਾਤੁ ਅਤੇ ਆਹਨੇ ਜੀ ਕਿ ਮੇ ਅੱਲਾ ਬਲੈਸ ਯੂ ਵਿਦ ਮੋਰ ਬਲੈਸਿੰਗ ਥੈਂਕ ਯੂ ਵੈਰੀ ਮਚ ਅਤੇ ਵੈਲਕਮ ਟੂ ਦਾ ਅਤੇ ਹੁਣ ਚੂੰਕਿ ਜੁਲਿਆ ਬ੍ਰੇਕ ਅਤੇ ਬ੍ਰੇਕ ਅਤੇ ਜਨਾਬ ਮਖਸੂਸ ਸਾਹਿਬ ਤੁਸੀਂ ਇੱਥੋਂ ਫਿਰ ਸਟਾਰਟ ਕਰ ਸਾਂ ਅਤੇ ਤੁਸਾਂ ਵੀ ਦੂਰ ਨਾ ਜਾ ਅਤੇ ਕਹਿ ਆਖਣੇ ਸਭ ਜੁੜੇ ਅਤੇ ਅਸਾਂ ਮੁੰਡੇ ਅਤੇ ਮਿਲੇ ਬ੍ਰੇਕ ਉੱਪਰ
1: My name is Shireen.
2: My name is Abdul Rahman.
3: My name is Sai Mudassir.
4: This is Rahan.
5: My name is Rizwan Ishwak.
6: My name is Asham.
7: My name is Azan Mudassir.
8: This is Ariba and you are listening to Link FM.
9: You are listening to Link FM 96.7.
10: Are you a taxi or private hire driver in Rotherham or Sheffield? Have you been involved in an accident? The claim team on Kimberworth Road, Rotherham is here to help you. We pay a £2,000 referral fee for non-fault taxi claims. Call us today on 0330 057 1009. That's 0330 057 1009. The claim team is here to help you get back on the road. Terms and conditions apply.
11: iTech Commercial Refrigeration and Air Conditioning अगर आपको रेस्टोरेंट टेक अवे दुकानों और तमाम कमर्शियल फ्रिज फ्रीजर कोल्ड रूम और एयर कंडीशन की सर्विस और रिपेयरिंग की जरूरत है तो iTech Commercial Refrigeration and Air Conditioning की तजुर्बाकार टीम आपके लिए हाजिर है iTech Commercial Refrigeration and Air Conditioning Contact number 07955198814 and 07955198824.
12: क्या आप किसी तकरीब का एहतमाम कर रहे हैं शादी मेहंदी मिलाद शरीफ या खत्मे कुरान छोटी महफिल हो या बड़ा इज्तिमा याद रखें शाहिद केटरिंग सर्विस 30 साल से ज्यादा तजर्बे के साथ हम 30 से 5000 अफराद तक की तकरीब करते हैं हमारे यहाँ प्रोफेशनल केटरिंग स्टाफ सर्विस भी दस्तयाब है ताकि आप बेफिक्र होकर अपनी तकरीब एंजॉय करें बेहतरीन मयार जायका और बाएतमाद सर्विस यही हमारी पहचान है राबता करें 07796510422 या विजिट करें शाहिद केटरिंग सर्विस पाकिस्तान मुस्लिम सेंटर शेफील्ड आपकी खुशियों का बेहतरीन इंतखाब
13: And the winner is...
14: Your business being heard on the radio.
15: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp. 07939 849 339.
16: Sheffield's very own community radio station,
17: Link FM.
1: My name is Shireen.
2: My name is Abdul Rahman.
3: My name is Sai Mudassir.
4: This is Rahan.
5: My name is Rizwan Ishwak.
6: My name is Asham.
7: My name is Azan Mudassir.
8: This is Ariba, and you are listening to Link FM.
16: Anywhere you go, Link FM is always there with you. Listen online at linkfm.org.
17: Link FM.

ਅਸਲਾਮ ਵਾਲੇਕੁਮ ਰਹਿਮਤੁਲਾਹ ਬਰਕਾਤੁਹ। ਅਸਾਂ ਕੀ ਫੋਨ ਕੀਤਾ ਸਲਾਮ ਸਾਡੇ ਭਾਈ ਪਿਆਰੇ ਭਾਈ ਚੌਧਰੀ ਤਾਰਿਕ ਮਹਿਮੂਦ ਦਰਿਆ ਜੱਟਾਂ ਰਈਸ ਆਜ਼ਮ ਜਨਾਬ ਦਰਿਆ ਜੱਟਾਂ ਚੌਧਰੀ ਤਾਰਿਕ ਮਹਿਮੂਦ ਸਾਹਿਬ ਤਾਂ ਉਹਨਾਂ ਦੀ ਤਰਫੋਂ ਜਨਾਬ ਜਿਤਨੇ ਵੀ ਉਹਨਾਂ ਨੇ ਚੜ੍ਹਨੇ ਵਾਲੇ ਉਹਨਾਂ ਨੇ ਨਾਂ ਅਸਾਂ ਗੀਤ ਕਰਨੇ ਆ ਤਾਂ ਫਿਰ ਜੁਸਾਂ ਅਸਾਂ ਬ੍ਰੇਕਾਂ ਪਰ ਅਤੇ ਬ੍ਰੇਕਾਂ ਤੋਂ ਬਾਅਦ ਬਾਕੀ ਤੁਸੀਂ ਦੋਸਤਾਂ ਦੀਆਂ ਫਰਮਾਇਸ਼ਾਂ ਅਸਾਂ ਕਹਿ ਨੇ ਟਰਮ ਬਾਈ ਟਰਮ ਪੂਰੀਆਂ ਕਰਸਾਂ। ਲਿੰਕ 96.7 FM ਲਿੰਕ ਇਨ ਕਮਿਊਨਿਟੀਜ ਥਿੰਕ ਇਨ ਪੋਜ਼ਿਟਿਵ ਆਪਣੇ ਗਰਾਣੇ ਨਾਲ ਸੋਨਾ ਭਾਈ ਔਰੰਗਜ਼ੇਬ ਖਾਨ ਆਜ਼ਰਾ ਅਤੇ ਜਨਾਬ ਪਸੰਦ ਕਰ ਸੋ ਨਾ ਦੱਸਿਆ ਇਸ ਨੇ ਮੁਤਬਾ ਕੋਈ ਲਾਈ ਹੋ ਸਕ ਗੱਲ ਕੋਈ ਨਹੀਂ।

ਇਸ ਵੇਲੇ 7:08 ਹੋਏ ਨੇ। ਸਮਾਂ ਹੋ ਗਿਆ ਹੈ ਪੰਜਾਬੀ ਵਿਰਸਾ ਪ੍ਰੋਗਰਾਮ ਦਾ। ਲਿੰਕ FM 96.7 ਤੋਂ ਬੜੇ ਹੀ ਪਿਆਰ ਨਾਲ ਜੀ ਆਇਆਂ ਕਹਿੰਦੀ ਹੈ ਸਰਬਜੀਤ। ਸਰਬਜੀਤ ਵੱਲੋਂ ਕਬੂਲ ਕਰੋ ਜੀ ਬਹੁਤ ਬਹੁਤ ਪਿਆਰ ਅਤੇ ਮੁਹੱਬਤ ਭਰੀ। ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ ਐਂਡ ਗੁੱਡ ਈਵਨਿੰਗ। ਸਭ ਤੋਂ ਪਹਿਲਾਂ ਸ਼ੁਕਰਾਨਾ ਕਰਦੇ ਹਾਂ ਉੱਪਰ ਵਾਲੇ ਦਾ, ਜਿਸ ਦੀਆਂ ਮਿਹਰਾਂ ਦੇ ਸਦਕੇ ਆਪਾਂ ਸਾਰੇ ਅੱਜ ਇੱਥੇ ਇਕੱਠੇ ਹੋ ਕੇ ਬੈਠਾਂਗੇ ਅਤੇ 9 ਵਜੇ ਤੱਕ ਇੱਕ ਦੂਸਰੇ ਦਾ ਸਾਥ ਦੇਵਾਂਗੇ। ਮੈਂ ਸਟੂਡੀਓ ਵਿੱਚ ਬੈਠੀ ਪ੍ਰੋਗਰਾਮ ਕਰਾਂਗੀ ਅਤੇ ਤੁਸੀਂ ਜਿੱਥੇ ਵੀ ਹੋਵੋਗੇ, ਜਿੱਥੇ ਜਿੱਥੇ ਵੀ ਮੇਰੀ ਆਵਾਜ਼ ਪਹੁੰਚਦੀ ਹੈ, ਤੁਸੀਂ ਉੱਥੋਂ ਹੀ ਮੇਰਾ ਸਾਥ ਦਿਓਗੇ, ਮੈਨੂੰ ਪੂਰੀ ਉਮੀਦ ਹੈ। ਹੋਰ ਸੁਣਾਓ ਜੀ, ਕੀ ਹਾਲ ਚਾਲ ਹੈ ਤੁਹਾਡਾ, ਕਿਸ ਤਰ੍ਹਾਂ ਗੁਜ਼ਰਿਆ ਸਾਰਾ ਹਫ਼ਤਾ? ਤੁਸੀਂ ਕੋਈ ਵੀ, ਤੁਹਾਡੇ ਨਾਲ ਕੋਈ ਚੰਗਾ ਐਕਸਪੀਰੀਅੰਸ, ਮਾੜਾ ਤਾਂ ਹੋਇਆ ਹੀ ਨਾ ਹੋਵੇ ਕਿਸੇ ਨਾਲ ਵੀ, ਅਤੇ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸਾਡਾ ਨੰਬਰ ਹੈ 0114261818181। ਵਟਸਐਪ ਦਾ ਨੰਬਰ ਹੈ 0793984939। ਜੇਕਰ ਤੁਸੀਂ ਆਪਣੀ ਪਸੰਦ ਦਾ ਕੋਈ ਗੀਤ ਸੁਣਨਾ ਹੋਵੇ, ਕਿਸੇ ਨੂੰ ਡੈਡੀਕੇਟ ਕੋਈ ਗੀਤ ਕਰਨਾ ਹੋਵੇ, ਵਧਾਈਆਂ ਦੇਣੀਆਂ ਹੋਣ, ਕਿਸੇ ਦਾ ਹਾਲ ਚਾਲ ਪੁੱਛਣਾ ਹੋਵੇ, ਤਾਂ ਜੀ ਚਲੇ ਆਓ ਤੁਸੀਂ, ਅਸੀਂ ਤੁਹਾਡੇ ਸੁਨੇਹੇ ਜ਼ਰੂਰ ਤੁਹਾਡੇ ਆਪਣਿਆਂ ਪਿਆਰਿਆਂ ਤੱਕ ਪਹੁੰਚਾਵਾਂਗੇ।

ਅਗਲਾ ਗੀਤ ਹੈ, ਬਹੁਤ ਸੋਹਣਾ ਗੀਤ ਹੈ ਇਹ, ਅਤੇ ਚਲੋ ਆਪਾਂ ਸੁਣਦੇ ਹਾਂ। ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਹੀ ਪਸੰਦ ਆਏਗਾ, ਅਤੇ ਇਸ ਤੋਂ ਬਾਅਦ ਜਿਸ ਤਰ੍ਹਾਂ ਅੱਗੇ ਤੁਹਾਡੀਆਂ ਪਸੰਦ ਦੇ ਗੀਤ ਹੈ ਉਹ ਵੀ ਲਗਾਵਾਂਗੀ, ਅਤੇ ਕੁਛ ਆਪਣੀ ਪਸੰਦ ਦੇ ਵੀ ਵਿੱਚ ਕੋਈ ਨਹੀਂ ਐਡ ਕਰ ਦਾਂਗੀ ਜੇ ਸਮਾਂ ਮਿਲਿਆ ਤਾਂ। ਅਤੇ ਚਲੋ ਆਓ ਸੁਣਦੇ ਹਾਂ ਇਹ ਗੀਤ।

ਜਿਸ ਤਰ੍ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਕਿਹਾ ਸੀ ਕਿ ਬਹੁਤ ਸੋਹਣੇ ਆ, ਸੱਚੇ ਤੇ ਸੁੱਚੇ ਬੋਲਦੇ, ਤੇ ਹੈ ਵੀ ਠੀਕ ਨਾ ਇਹ, ਬਿਲਕੁਲ ਜਿਸ ਦਾ ਕੋਈ ਨਹੀਂ ਉਸ ਦਾ ਉੱਪਰ ਵਾਲਾ ਹੈ, ਉਸ ਦਾ ਖੁਦਾ ਹੈ, ਉਸ ਦਾ ਰੱਬ ਹੈ। ਤੇ ਅਸੀਂ ਤਾਂ ਬਸ ਇਹ ਸਾਰੇ ਸੋਚਦੇ ਹਾਂ ਕਿ ਅਸੀਂ ਥੋੜ੍ਹਾ ਜਿਹਾ ਕਿਸੇ ਲਈ ਨਾ ਕੋਈ ਫੇਵਰ ਕਰ ਦਈਏ, ਤਾਂ ਸਾਨੂੰ ਇਹ ਹੁੰਦਾ ਕਿ ਪਤਾ ਨਹੀਂ ਸਾਡੇ ਤੋਂ ਬਗੈਰ ਇਸ ਇਨਸਾਨ ਦਾ ਸਰਨਾ ਹੀ ਨਹੀਂ ਹੈ। ਪਰ ਇਹ ਸਾਨੂੰ ਬਹੁਤ ਵੱਡੀ ਗਲਤ ਫਹਿਮੀ ਹੈ, ਕਿਉਂਕਿ ਸਾਰਨ ਵਾਲਾ ਤਾਂ ਉੱਪਰ ਹੈ। ਜੇ ਤੁਸੀਂ ਕੁਛ ਚੰਗਾ ਕਿਸੇ ਲਈ ਕੀਤਾ ਵੀ ਹੈ, ਤਾਂ ਉਹ ਵੀ ਤੁਹਾਨੂੰ ਉੱਪਰ ਵਾਲੇ ਨੇ ਹੀ ਜ਼ਰੀਆ ਬਣਾਇਆ ਹੈ, ਉੱਪਰ ਵਾਲੇ ਨੇ ਹੀ ਤੁਹਾਨੂੰ ਉਹ ਤੁਹਾਡੇ ਦਿਮਾਗ ਵਿੱਚ ਗੱਲ ਪਾਈ ਕਿ ਚਲੋ ਉਸਦੀ ਹੈਲਪ ਕਰੋ, ਅਤੇ ਆਪਣੇ ਆਪ ਤਾਂ ਕੋਈ ਨਹੀਂ ਕਰਦਾ ਹੈਗਾ, ਉਸ ਉਹ ਸਾਰਿਆਂ ਦੀ ਹੈਲਪ ਕਰਦਾ ਹੈ। ਜਿੱਥੇ ਕੋਈ ਨਹੀਂ ਹੁੰਦਾ ਉੱਥੇ ਉਹ ਹੁੰਦਾ ਹੈ। ਸੁਰਿੰਦਰ ਕੌਰ ਜੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਤੁਸੀਂ ਇਸ ਗੀਤ ਦੀ ਫਰਮਾਇਸ਼ ਕੀਤੀ ਅਤੇ ਸਾਨੂੰ ਸਾਰਿਆਂ ਨੂੰ ਹੀ ਇਹ ਮੌਕਾ ਮਿਲਿਆ।

ਅਗਲਾ ਗੀਤ ਜਿਹੜਾ ਹੈ ਉਸ ਦੀ ਫਰਮਾਇਸ਼ ਕੀਤੀ ਹੈ ਕਿਹਨਾਂ ਨੇ ਕੀਤੀ? ਹਾਂਜੀ, ਅਮੀਨ ਮਾਲਕ ਜੀ ਨੇ ਉਸਦੀ ਫਰਮਾਇਸ਼ ਕੀਤੀ ਹੈ। ਅਤੇ ਅਮੀਨ ਮਾਲਕ ਜੀ, ਮੇਰੇ ਵੀਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਕਿ ਤੁਸੀਂ ਪ੍ਰੋਗਰਾਮ ਨੂੰ ਰੈਗੂਲਰਲੀ ਸੁਣਦੇ ਵੀ ਹੋ ਅਤੇ ਹਿੱਸਾ ਵੀ ਲੈਂਦੇ ਹੋ। ਅਤੇ ਇਹ ਗੀਤ ਕਹਿੰਦੇ ਨੇ ਜਿੰਨੇ ਵੀ ਸੁਣਨੇ ਵਾਲੇ ਨੇ ਉਹਨਾਂ ਸਾਰਿਆਂ ਦੇ ਹੀ ਨਾਮ ਕੀਤਾ ਜਾਵੇ। ਅਤੇ ਬਸ ਤੁਸੀਂ ਵੀ ਜੇ ਕੋਈ ਆਪਣੀ ਪਸੰਦ ਦਾ ਗੀਤ ਸੁਣਨਾ ਹੋਵੇ, ਸਾਡਾ ਨੰਬਰ ਹੈ 011-4-2-6-1-8-1-8-1।

0: difference. Interested in being part of this important work? Contact PMC today. Call 0114 243 6091. Let's work together to build healthier communities.
1: And the winner is...
2: And the winner is...
3: And the winner is...
1: Your business being heard on the radio.
4: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.
5: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07 809 568 233 or follow us on Instagram at VIP Mansion Weddings.
6: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਏ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਨੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਦੇ ਹੋ ਇੱਕ ਹੋਰ ਵੀ ਗੱਲ ਬੁਝੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਨੇ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07939737547
7: ਜਾਂ 07784850934
8: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.

ਇਸ ਵੇਲੇ ਸ਼ਾਮ ਦੇ 7:30 ਹੋਏ ਨੇ, ਠੰਡੀ ਠੰਡੀ ਸ਼ਾਮ ਦੇ। ਤਾਰਿਕ ਸਾਹਿਬ ਜੀ, ਤੁਸੀਂ ਵੀ ਚਾਹ ਦਾ ਕੱਪ ਭੇਜ ਦਿੱਤਾ ਗਰਮ ਗਰਮ। ਉਹ ਜਦੋਂ ਚਾਹ ਵਿੱਚੋਂ ਨਾ ਸਟੀਮ ਕੱਪ ਦੇ ਵਿੱਚੋਂ ਨਿਕਲਦੀ ਆ ਤਾਂ ਬੜੀ ਸੋਹਣੀ ਲੱਗਦੀ ਆ। ਅਤੇ ਮੈਨੂੰ ਲੱਗਦਾ ਅੱਜ ਤਾਂ ਬਸ ਮੈਂ ਚਾਹ ਅਤੇ ਕੌਫੀਆਂ ਪੀ ਜਾਊਂਗੀ, ਪ੍ਰੋਗਰਾਮ ਤਾਂ ਨਹੀਂ ਫਿਰ ਕਰ ਸਕਦੀ, ਹੈ ਨਾ। ਅਤੇ ਜੀ ਹਾਂ, ਤੁਸੀਂ ਮੈਸੇਜ ਭੇਜਿਆ ਹੈ, ਬਹੁਤ ਬਹੁਤ ਸੋਹਣਾ ਲੱਗਿਆ ਤੁਹਾਡਾ ਮੈਸੇਜ ਪੜ੍ਹ ਕੇ। ਜਿਹੜੀ ਪੋਇਟਰੀ ਵੀ ਤੁਸੀਂ ਭੇਜੀ ਹੈ ਨਾ, ਉਹ ਬਹੁਤ ਸੋਹਣੀ ਹੈ। ਤਾਂ ਮੈਂ ਦੇਖਦੀ ਹਾਂ ਜੇ ਸੁਣਨੇ ਵਾਲਿਆਂ ਨਾਲ ਕਿਸੇ ਤਰ੍ਹਾਂ ਸਾਂਝੀ ਕਰ ਸਕਦੀ ਹੋਈ, ਨਹੀਂ ਤਾਂ ਪਤਾ ਨਹੀਂ ਕੰਪਿਊਟਰ ਜਿਹੜਾ ਹੈ ਨਾ, ਕੰਪਿਊਟਰ ਕਨੈਕਟਡ ਹੈ ਜਿਹਦੇ ਨਾਲ ਅਸੀਂ ਵਟਸਐਪ ਤੋਂ ਸੁਣਾ ਸਕਦੇ ਸੀ, ਅਤੇ ਉਹ ਅੱਜ ਪਤਾ ਨਹੀਂ ਉਹਦਾ ਥੋੜ੍ਹਾ ਜਿਹਾ ਮੈਨੂੰ ਪੁੱਛਣਾ ਪੈਣਾ ਮੈਨੇਜਰ ਨੂੰ, ਸਾਡੇ ਮੈਨੇਜਰ ਸਾਹਿਬ ਕੀ ਕਹਿੰਦੇ, ਸਟੇਸ਼ਨ ਮੈਨੇਜਰ ਸਾਹਿਬ ਜੀ, ਅਤੇ ਉਹਨਾਂ ਨੂੰ ਪੁੱਛਦੀ ਹਾਂ ਅਤੇ ਮੈਂ ਕਿਸ ਤਰ੍ਹਾਂ ਕਰ ਸਕਦੀ ਹਾਂ। ਅਤੇ ਹਾਂਜੀ, ਸੁਣ ਰਹੇ ਹੋ ਪੰਜਾਬੀ ਵਿਰਸਾ ਪ੍ਰੋਗਰਾਮ ਸਰਬਜੀਤ ਦੇ ਨਾਲ, ਮੇਰਾ ਤੁਹਾਡਾ ਸਾਥ ਰਹੇਗਾ ਪੂਰੇ 9 ਵਜੇ ਤੱਕ। ਅਤੇ ਹਾਂਜੀ ਸੁਰਿੰਦਰ ਜੀ, ਤੁਸੀਂ ਕਹਿੰਦੇ ਸੀ ਬੁਝਾਰਤ, ਅਤੇ ਬੁਝਾਰਤ ਜ਼ਰੂਰ ਪਾਵਾਂਗੇ। ਹਾਂਜੀ ਮਹਿਮੂਦ ਸਾਹਿਬ ਜੀ, ਤੁਸੀਂ ਸਾਨੂੰ ਸਾਊਦੀ ਅਰੇਬੀਆ ਤੋਂ ਸਾਡਾ ਸਾਥ ਦੇ ਰਹੇ ਹੋ, ਬਹੁਤ ਚੰਗਾ ਲੱਗਿਆ। ਅਤੇ ਸਾਡੀ ਇੱਕ ਛੋਟੀ ਜਿਹੀ ਬੱਚੀ ਆਉਂਦੀ ਹੁੰਦੀ ਹੈ, ਆਇਜ਼ਾ ਹੈਦਰ ਜੀ। ਅੱਜ ਤੁਸੀਂ ਬੱਚੇ ਫੋਨ ਨਹੀਂ ਕੀਤਾ, ਠੀਕ ਠਾਕ ਹੋ ਨਾ ਤੁਸੀਂ? ਮੈਂ ਤਾਂ ਉਡੀਕਦੀ ਹੁੰਦੀ ਹਾਂ ਕਿ ਤੁਹਾਡਾ ਸਭ ਤੋਂ ਪਹਿਲਾਂ ਫੋਨ ਆਉਂਦਾ ਹੁੰਦਾ ਆ। ਸਰਦੀ ਤੋਂ ਵੀ ਬਚ ਕੇ ਰਹਿਣਾ, ਮੰਮੀ ਡੈਡੀ ਜਿੱਦਾਂ ਵੀ ਕਹਿਣ ਉਹਨਾਂ ਦਾ ਕਹਿਣਾ ਮੰਨਣਾ, ਗਰਮ ਕੱਪੜੇ ਪਾ ਕੇ ਰੱਖਣਾ। ਅਤੇ ਹਾਂਜੀ, ਤੁਸੀਂ ਪਿਛਲੇ ਹਫ਼ਤੇ ਲਿਖਿਆ ਸੀ ਤੁਸੀਂ ਮਿਸ ਕਰਦੇ ਹੋ, ਅੱਜ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੈਂ ਤੁਹਾਡੀ ਟੈਲੀਫੋਨ ਕੋਲ ਨੂੰ ਮਿਸ ਕਰ ਰਹੀ ਹਾਂ, ਤੁਹਾਨੂੰ ਮਿਸ ਕਰ ਰਹੀ ਹਾਂ। ਅਗਲਾ ਗੀਤ ਇਸਦੀ ਖਾਸ ਕਰਕੇ ਫਰਮਾ, ਨਹੀਂ ਨਹੀਂ ਮੈਂ ਪਹਿਲਾਂ ਬੁਝਾਰਤ ਪੁੱਛਣੀ ਸੀ ਤੁਹਾਡੇ ਕੋਲੋਂ। ਹਾਂਜੀ ਸੁਰਿੰਦਰ ਕੌਰ ਜੀ, ਕਿੱਦਾਂ ਤੁਸੀਂ ਤਿਆਰ ਆ ਫਿਰ? ਬਹੁਤ ਹੀ ਸੌਖੀ ਹੈ, ਨੱਕ 'ਤੇ ਬੈਠ ਕੇ ਕੰਨ ਫੜ ਕੇ ਸਬਕ ਪੜ੍ਹਾਵਾਂ। ਕੋਈ ਚੀਜ਼ ਹੈ ਜਿਹੜੀ ਤੁਹਾਡੇ ਨੱਕ 'ਤੇ ਬਹਿੰਦੀ ਆ, ਤੁਹਾਡਾ ਕੰਨ ਫੜਦੀ ਆ, ਤਾਂ ਫਿਰ ਤੁਹਾਨੂੰ ਸਬਕ ਸਿਖਾਉਂਦੀ ਆ। ਕਿਹੜੀ ਚੀਜ਼ ਹੈ, ਕਿਹੜੀ ਚੀਜ਼ ਹੈ ਉਹ? ਸਾਡਾ ਨੰਬਰ ਹੈ 01144261818181, ਅਤੇ ਵਟਸਐਪ ਦਾ ਨੰਬਰ ਹੈ 07939849339। ਅਤੇ ਅਗਲਾ ਗੀਤ, ਹਾਂਜੀ ਸੁਰਿੰਦਰ ਕੌਰ ਜੀ, ਤੁਹਾਡੀ ਫਰਮਾਇਸ਼ 'ਤੇ। ਅਤੇ ਚਲੋ ਸੁਣਦੇ ਹਾਂ ਇਹ ਗੀਤ, ਰਿਸ਼ਵਿੰਦਰ ਜੀ ਤੁਹਾਨੂੰ ਵੀ ਇਹ ਡੈਡੀਕੇਟ ਕਰਦੇ ਹਾਂ।

ਹਾਂਜੀ, ਇਹ ਕਿਸਮਤ ਵਾਲਿਆਂ ਨੂੰ ਜਿਹੜੇ ਦੋਸਤ ਸਹੇਲੀਆਂ ਹੁੰਦੇ ਨਾ ਚੰਗੇ ਮਿਲਦੇ ਆ। ਬਹੁਤ ਪੁਰਾਣਾ ਗੀਤ ਹੈ ਇਹ, ਮੇਰੇ ਖਿਆਲ ਵਿੱਚ 80s ਵਿੱਚ, ਮੇ ਬੀ 1981 ਜਾਂ 19 ਉਦੋਂ ਦੀ ਇਹ ਫਿਲਮ ਹੈ ਯਾਰਾਨਾ, ਅਮਿਤਾਭ ਬੱਚਨ ਦੀ, ਅਤੇ ਬੜੀ ਬਹੁਤ ਪਿਆਰੀ ਫਿਲਮ ਸੀ। ਦੇਖ ਲਓ ਆਪਣੇ ਇਹ ਦੋਸਤ ਵਾਸਤੇ ਕੀ ਕੁਛ ਕਰਦਾ ਆ, ਆਪਣਾ ਵੀ ਸਾਰਾ ਕੁਛ ਲੁਟਾ ਦਿੰਦਾ ਹੈ, ਕੀ ਕੁਛ ਕਰਦਾ ਹੈ। ਅਤੇ ਬਹੁਤ ਇਹੋ ਜਿਹੇ ਅੱਜ ਕੱਲ੍ਹ ਦੋਸਤ ਭੈਣ ਭਰਾ ਕੋਈ ਵੀ, ਮੇਰੇ ਖਿਆਲ ਵਿੱਚ ਤਾਂ ਕੋਈ ਵੀ ਰਿਸ਼ਤੇ ਮਿਲਣੇ ਬਹੁਤ ਕਾਫੀ ਮੁਸ਼ਕਲ ਨੇ। ਮੈਂ ਇਹ ਨਹੀਂ ਕਹਿੰਦੀ ਬਿਲਕੁਲ ਹੈ ਨਹੀਂ, ਪਰ ਮੁਸ਼ਕਲ ਨੇ। ਅਤੇ ਜਿਹਨਾਂ ਕੋਲ ਕੋਈ ਇਹੋ ਜਿਹੇ ਯਾਰ ਦੋਸਤ ਮਿੱਤਰ ਹੈ ਨੇ, ਬੜੇ ਸੰਭਾਲ ਕੇ ਰੱਖਿਓ, ਕਿਤੇ ਨਾ ਜਾਣ ਦਿਓ ਉਹਨਾਂ ਨੂੰ, ਦੂਰ ਨਾ ਜਾਣ ਦਿਓ, ਘੁੱਟ ਕੇ ਬਾਂਹ ਫੜ ਲਿਓ। ਨਹੀਂ ਤਾਂ ਮਤਲਬੀ ਦੁਨੀਆ ਨਾਲ ਤਾਂ ਦੁਨੀਆ ਭਰੀ ਪਈ ਹੈ, ਮਤਲਬੀ ਲੋਕਾਂ ਨਾਲ ਦੁਨੀਆ ਭਰੀ ਹੋਈ ਹੈ, ਪਰ ਜਿਹੜਾ ਕੋਈ ਦਿਲੋਂ ਤੁਹਾਨੂੰ ਕਰਦਾ ਹੈ, ਦਿਲੋਂ ਚਾਹੁੰਦਾ ਹੈ, ਇਹੋ ਜਿਹਾ ਕੋਈ ਹੀ ਹੁੰਦਾ ਹੈ। ਅਮੀਨ ਮਾਲਕ ਜੀ, ਤੁਸੀਂ ਟੈਲੀਫੋਨ ਕੀਤਾ, ਯਾਦ ਕੀਤਾ, ਗੀਤ ਸੁਣਨਾ ਚਾਹੁੰਦੇ ਹੋ, ਅਤੇ ਮੈਂ ਗੀਤ ਉਹ ਲੱਭ ਕੇ ਜ਼ਰੂਰ ਤੁਹਾਡੇ ਵਾਸਤੇ ਲਗਾਵਾਂਗੀ। ਅਤੇ ਅੱਜ ਥੋੜ੍ਹਾ ਜਿਹਾ ਪਤਾ ਨਹੀਂ, ਖਰੇ ਸਰਦੀ ਲੱਗੀ ਹੋਈ ਹੈ, ਸਾਰੇ ਥੋੜ੍ਹਾ ਜਿਹਾ ਕੁਆਇਟ ਹੈ ਸਟੂਡੀਓ ਵਿੱਚ ਵੀ। ਅਤੇ ਅਗਲਾ ਗੀਤ ਇਹ ਹਰਭਜਨ ਮਾਨ ਜੀ ਦਾ ਗੀਤ ਹੈ, ਬਹੁਤ ਹੀ ਪਿਆਰਾ ਗੀਤ ਹੈ, ਅਤੇ ਮੈਂ ਚਲੋ ਇਹ ਤੁਹਾਨੂੰ ਸੁਣਾਉਂਦੀ ਹਾਂ ਇਹ ਸਾਰਿਆਂ ਨੂੰ, ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਏਗਾ। ਹਾਂਜੀ ਸੁਰਿੰਦਰ ਕੌਰ ਜੀ, ਤੁਸੀਂ ਬੁਝਾਰਤ ਦਾ ਜਵਾਬ ਵੀ ਅੱਜ ਬੜੀ ਛੇਤੀ ਦਿੱਤਾ, ਅਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਪਹਿਲਾਂ ਤਾਂ ਕਹਿੰਦੇ ਬੜੀ ਪੁੱਠੀ ਜਿਹੀ ਬੁਝਾਰਤ ਪਾਈ ਹੈ, ਅਤੇ ਮਗਰੋਂ ਜਵਾਬ ਦੇ ਵੀ ਦਿੱਤਾ, ਹੈ ਨਾ। ਅਤੇ ਚਲੋ ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਦੀ ਬੁਝਾਰਤ ਹੈ, ਨੱਕ 'ਤੇ ਬੈਠ ਕੇ ਕੰਨ ਫੜ ਕੇ ਸਬਕ ਪੜ੍ਹਾਵਾਂ, ਹੈ ਨਾ। ਸਬਕ ਹੁੰਦਾ ਲੈਸਨ ਜਾਂ ਹਾਂਜੀ ਸਬਕ, ਇੰਗਲਿਸ਼ ਵਿੱਚ ਲੈਸਨ ਕਹਿ ਦਿੰਦੇ ਨੇ, ਪੰਜਾਬੀ ਵਿੱਚ ਸਬਕ, ਅਤੇ ਸਬਕ ਪੜ੍ਹਾਵਾਂ। ਅਤੇ ਚਲੋ ਆ ਸੁਣਦੇ ਹਾਂ ਹਰਭਜਨ ਮਾਨ ਜੀ ਦੀ ਆਵਾਜ਼ ਵਿੱਚ, ਬੜਾ ਪਿਆਰਾ ਜਿਹਾ ਗੀਤ ਹੈ।

0: What's the latest? I'm Chris.
1: ਸਵੇਲੇ 8:02 ਹੋਏ ਨੇ। ਲਿੰਕ FM 96.7 ਤੋਂ ਪੰਜਾਬੀ ਵਿਰਸਾ ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਤੁਹਾਨੂੰ ਸਾਰਿਆਂ ਨੂੰ ਬੜੇ ਹੀ ਪਿਆਰ ਨਾਲ ਜੀ ਆਇਆਂ ਕਹਿੰਦੀ ਹੈ ਸਰਬਜੀਤ। ਮੇਰੇ ਵੱਲੋਂ ਕਬੂਲ ਕਰੋ ਜੀ ਬਹੁਤ ਬਹੁਤ ਪਿਆਰ ਅਤੇ ਮੁਹੱਬਤ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ ਐਂਡ ਗੁੱਡ ਈਵਨਿੰਗ।

ਵੀ ਵਿਰਸਾ ਪ੍ਰੋਗਰਾਮ ਤੁਹਾਡਾ ਹੀ ਪ੍ਰੋਗਰਾਮ ਹੈ, ਸਾਡੇ ਵਿਰਸੇ ਦਾ ਪ੍ਰੋਗਰਾਮ ਹੈ ਅਤੇ ਮੈਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਤੁਸੀਂ ਇਸ ਵਿੱਚ ਹਿੱਸਾ ਲੈਂਦੇ ਹੋ। ਤੁਹਾਡੇ ਗੀਤ ਇਸ ਪ੍ਰੋਗਰਾਮ ਵਿੱਚ ਮਿਲ ਜਾਂਦੇ ਨੇ ਅਤੇ ਤੁਹਾਡੇ ਵਿਚਾਰ ਇਸ ਪ੍ਰੋਗਰਾਮ ਵਿੱਚ ਮਿਲ ਜਾਂਦੇ ਨੇ ਅਤੇ ਬਹੁਤ ਚੰਗਾ ਲੱਗਦਾ ਹੈ। ਅਗਲਾ ਗੀਤ ਤਾਰਕ ਸਾਹਿਬ ਜੀ, ਖਾਸ ਕਰਕੇ ਇਹ ਗੀਤ ਤੁਹਾਡੇ ਲਈ।

ਬਹੁਤ ਹੀ ਪਿਆਰਾ ਸੀ ਇਹ ਗੀਤ। ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਵੀ ਪਸੰਦ ਆਇਆ ਹੋਵੇਗਾ। ਰਿਸ਼ਵਿੰਦਰ ਜੀ, ਤੁਸੀਂ ਸਾਡਾ ਹੁਣ ਸਾਥ ਦੇਣ ਲੱਗੇ ਹੋ, ਬਹੁਤ ਬਹੁਤ ਸ਼ੁਕਰੀਆ ਜੀ। ਜੀ ਆਇਆਂ ਨੂੰ ਦੇਰ ਆਏ ਦਰੁਸਤ ਆਏ, ਪਰ ਹੁਣ ਅਸੀਂ ਤੁਹਾਨੂੰ ਬਾਹੋਂ ਫੜ ਕੇ ਇੱਥੇ ਬਿਠਾ ਲੈਣਾ, ਕਿਤੇ ਨਹੀਂ ਜਾਣ ਦੇਣਾ। ਇੱਥੇ ਪੰਜਾਬੀ ਵਿਰਸੇ ਵਿੱਚ 9 ਵਜੇ ਤੱਕ ਤੁਹਾਨੂੰ ਬੈਠਣਾ ਪੈਣਾ ਹੈ, ਸਾਡਾ ਸਾਥ ਦੇਣਾ ਪੈਣਾ ਹੈ। ਹਾਂਜੀ, ਅੱਜ ਦੀ ਜਿਹੜੀ ਬੁਝਾਰਤ ਹੈ ਉਹ ਕੁਛ ਇਸ ਤਰ੍ਹਾਂ ਹੈ, ਜਲ ਵਿੱਚ ਹੋਇਆ ਜਲ ਵਿੱਚ ਸੋਇਆ, ਜਲ ਵਿੱਚ ਉਸਦੇ ਸਾਸ, ਨਾ ਉਹਦੀ ਹੱਡੀ ਨਾ ਉਹਦਾ ਮਾਸ। ਅਤੇ ਹਾਲੇ ਤਾਈਂ ਕੋਈ ਵੀ ਜਵਾਬ ਨਹੀਂ ਆਇਆ ਹੈ, ਅਤੇ ਕੋਈ ਇੰਨਾ ਔਖਾ ਵੀ ਨਹੀਂ ਹੈਗਾ ਵੈਸੇ, ਅਤੇ ਦੇਖ ਲਓ, ਸੋਚ ਲਓ, ਪੁੱਛ ਲਓ, ਹੋਰ ਕਿਸੇ ਨੂੰ ਪੁੱਛ ਲਓ ਜੇ ਆਪ ਨੂੰ ਨਹੀਂ ਪਤਾ, ਅਤੇ ਜਵਾਬ ਸਾਨੂੰ 8:30 ਤੱਕ ਮਿਲ ਜਾਣਾ ਚਾਹੀਦਾ ਹੈ। ਅਤੇ ਅਗਲਾ ਗੀਤ ਇਹ ਖਾਸ ਕਰਕੇ ਰਿਸ਼ਵਿੰਦਰ ਜੀ ਤੁਹਾਡੇ ਨਾਮ ਮੈਂ ਕਰ ਰਹੀ ਹਾਂ, ਅਤੇ ਇਸ ਉਮੀਦ ਨਾਲ ਕਿ ਤੁਹਾਨੂੰ ਪਸੰਦ ਆਏਗਾ।

0: ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਗੀਤ ਪਸੰਦ ਆਇਆ ਹੋਵੇਗਾ। ਕਹਿੰਦੇ ਹਨ, ਕਹਿੰਦੇ ਨੇ ਕਿ ਇੱਕੋ ਹੀ ਸਾਡਾ ਯਾਰ ਹੈ, ਉਹੀ ਸਾਡਾ ਪਿਆਰ ਹੈ। ਅਤੇ ਵੈਸੇ ਕਹਿੰਦੇ ਨੇ ਕਿ ਦੋਸਤ ਹੋਵੇ ਇਹੋ ਜਿਹਾ ਹੋਵੇ ਜਿਹੜਾ ਸੱਚਾ ਹੋਵੇ, ਸੁੱਚਾ ਹੋਵੇ, ਤੁਹਾਡੇ ਨਾਲ ਹਰ ਦਮ ਤੁਹਾਡੇ ਦੁੱਖ ਵਿੱਚ ਖੜ੍ਹਾ ਹੋਣ ਵਾਲਾ ਹੋਵੇ। ਜ਼ਰੂਰੀ ਨਹੀਂ ਕਿ ਤੁਸੀਂ 10, 12, 20, 100, 50 ਆਪਣੇ ਦੋਸਤ ਬਣਾ ਕੇ ਰੱਖਣੇ ਨੇ, ਇੱਕੋ ਹੋਵੇ ਜਿਹੜਾ ਦੁੱਖ ਵਿੱਚ ਸਾਥ ਦੇਣ ਵਾਲਾ ਹੋਵੇ ਤਾਂ ਬਹੁਤ ਹੈ। ਜਿਸ 'ਤੇ ਤੁਸੀਂ ਯਕੀਨ ਕਰ ਸਕੋ, ਜਿਸ ਦੇ ਨਾਲ ਤੁਸੀਂ ਹਰ ਇੱਕ ਦਿਲ 'ਤੇ ਗੱਲ ਕਰ ਸਕੇ। ਅਗਲਾ ਗੀਤ ਹੈ, ਪੁਰਾਣਾ ਗੀਤ ਹੈ ਇਹ, ਅਤੇ ਚਲੋ ਸੁਣਦੇ ਹਾਂ। ਅਤੇ ਉਮੀਦ ਕਰਦੀ ਹਾਂ ਤੁਹਾਨੂੰ ਵੀ ਇਹ ਗੀਤ ਪਸੰਦ ਆਵੇਗਾ। ਅਤੇ ਵੈਸੇ ਬਹੁਤ ਸੋਹਣਾ ਗੀਤ ਹੈ, ਚਲੋ ਸੁਣਦੇ ਹਾਂ।
1: ਕਾਰਵਾਂ ਪੰਜਾਬੀ

ਚਲੋ ਜੀ, ਇਹ ਤਾਂ ਲੱਗੇ ਆਪਣੇ ਛੋਟੇ ਦਿਓਰ ਨੂੰ ਵਿਆਹਣ, ਤੇ ਹੋ ਜਾਓ ਸਾਰੇ ਤੁਸੀਂ ਵੀ ਤਿਆਰ, ਲੱਡੂ ਵਗੈਰਾ ਹੁਣ ਖਾਣ ਨੂੰ ਮਿਲਣਗੇ, ਸ਼ਾਇਦ ਤੁਹਾਨੂੰ ਵੀ ਸਾਨੂੰ ਵੀ ਇਨਵੀਟੇਸ਼ਨ ਆ ਜਾਵੇ। ਤਾਰਕ ਸਾਹਿਬ ਜੀ, ਤੁਸੀਂ ਜਵਾਬ ਦਿੱਤਾ ਹੈ ਬੁਝਾਰਤ ਦਾ, ਪਰ ਮਾਫ ਕਰਨਾ ਠੀਕ ਨਹੀਂ ਹੈ। ਕਹਿੰਦੇ ਨੇ ਕਿ ਬਾਕੀ ਸਾਰਾ ਕੁਛ ਗੂਗਲ ਤੋਂ ਮਿਲ ਜਾਂਦਾ ਹੈ, ਜਿਹੜੀਆਂ ਪਹੇਲੀਆਂ ਨੇ ਇਹਨਾਂ ਦੇ ਜਵਾਬ ਕਿਉਂ ਨਹੀਂ ਮਿਲਦੇ? ਬਸ ਹੁਣ ਕੁਛ ਤਾਂ ਅਸੀਂ ਪੰਜਾਬੀ ਵਿਰਸੇ ਵਾਲਿਆਂ ਨੇ ਰੱਖਣਾ ਹੀ ਹੈ ਨਾ, ਜਿਹਦਾ ਜਵਾਬ ਗੂਗਲ ਨਾ ਦੇ ਸਕੇ। ਬਾਕੀ ਤਾਂ ਸਾਰਾ ਕੁਛ ਗੂਗਲ 'ਤੇ ਹੈ, ਇਸ ਕਰਕੇ ਤਾਂ ਇਹ ਯਾਦਾਂ ਆਉਂਦੀਆਂ ਨੇ ਆਪਣੇ ਬਾਬੇ ਦਾਦੀ ਦੀਆਂ, ਨਾਨੇ ਨਾਨੀ ਦੀਆਂ, ਜੋ ਕਿ ਸਾਨੂੰ ਛੋਟੇ ਹੁੰਦਿਆਂ ਨੂੰ ਬਾਜ਼ਾਰ ਤਾਂ ਇਹ ਪਾਇਆ ਕਰਦੇ ਸੀ, ਅਤੇ ਇਹ ਇੱਕ ਖਜ਼ਾਨਾ ਹੈ ਸਾਡੇ ਕੋਲ, ਉਹ ਜਿਹੜਾ ਬਹੁਤ ਸਾਂਭ ਕੇ ਰੱਖਿਆ ਹੋਇਆ ਹੈ। ਅਤੇ ਕੋਈ ਨਹੀਂ, ਟਰਾਈ ਕਰ ਲਓ, ਹੋਰ ਇੱਕ ਕੋਈ ਜਵਾਬ ਦੇ ਦਿਉ, ਹੋ ਸਕਦਾ ਕੋਈ ਠੀਕ ਹੋ ਹੀ ਜਾਏਗਾ, ਹੈ ਨਾ। ਇੱਕ ਮੈਂ ਨਾ ਫਿਲਮ ਦੇਖ ਰਹੀ ਸੀ, ਅਤੇ ਪੰਜਾਬੀ ਦੀ ਫਿਲਮ ਸੀ। ਮੈਂ ਵੈਸੇ ਬਹੁਤ ਘੱਟ ਫਿਲਮਾਂ ਦੇਖਦੀ, ਬਹੁਤ ਜ਼ਿਆਦਾ ਘੱਟ, ਅਤੇ ਮੈਂ ਇਹ ਲੱਗੀ ਹੋਈ ਸੀ ਜਦ ਦੇਖੀ ਤਾਂ ਪਤਾ ਨਹੀਂ ਨੈੱਟਫਲਿਕਸ 'ਤੇ ਸੀ ਕਾ, ਤਾਂ ਯਾਦ ਨਹੀਂ ਹੁਣ। ਅਤੇ ਉੱਥੇ ਮੈਂ ਕਿਹਾ ਚੱਲ ਦੇਖ ਲੈਂਦੀ ਹਾਂ, ਦਲਜੀਤ ਦੋਸਾਂਝ ਦੀ ਫਿਲਮ ਸੀ ਅਤੇ ਕੁਛ ਫਨੀ ਜਿਹੀ ਹੋਏਗੀ। ਉਹਦੇ ਵਿੱਚੋਂ ਮੈਨੂੰ ਇਹ ਗਾਣੇ ਤਾਂ ਸਾਰੇ ਵੀ ਅਸੀਂ ਬਹੁਤ ਸੋਹਣੇ ਸੀ, ਅਤੇ ਉਹਦੇ ਵਿੱਚੋਂ ਇਹ ਗਾਣਾ ਤਾਂ ਜੇ ਮੈਂ ਇਹ ਤੁਹਾਡੇ ਵਾਸਤੇ ਲਗਾਵਾਂਗੀ, ਇਸ ਉਮੀਦ ਨਾਲ ਕਿ ਤੁਹਾਨੂੰ ਪਸੰਦ ਆਏਗਾ।

ਦੇਖ ਲਓ, ਸਾਰਿਆਂ ਨੂੰ ਆਪਣੇ ਆਪਣੇ ਜਿਹੜੇ ਹੁੰਦੇ ਆ ਰਿਸ਼ਤੇ, ਜਿਸ ਤਰ੍ਹਾਂ ਹੋਣ, ਉਹਨਾਂ 'ਤੇ ਮਾਣ ਹੁੰਦਾ ਹੈ ਕਿ ਉਹ ਚੰਗੀ ਤਰ੍ਹਾਂ ਬਣ ਠਾਣ ਕੇ ਰਹਿਣ, ਆਪਣੇ ਜਿੰਨੀ ਕੁ ਆਪਣੇ ਵਿੱਚ ਹਿੰਮਤ ਹੈ ਉਹਦੇ ਮੁਤਾਬਕ। ਅਤੇ ਇਹ ਵੀ ਕਹਿੰਦੇ ਨੇ ਕਿ ਜੱਟੀਏ ਤੋਂ ਬਣ ਠਾਣ ਕੇ ਰਹਿ ਤਾਂ ਕੋਈ ਫਿਕਰ ਨਹੀਂ ਕਰਨਾ, ਹੈ ਨਾ, ਫਿਰ ਤਾਂ ਚੰਗਾ ਹੈ। ਜੱਟੀਆਂ ਨੇ ਕਿਉਂ ਫਿਕਰ ਕਰਨੀ, ਜੱਟ ਜੱਟ ਇਹੋ ਜਿਹਾ ਵੱਡੇ ਦਿਲ ਵਾਲੇ ਹੋਣ ਤਾਂ। ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਗੀਤ ਪਸੰਦ ਆਇਆ ਹੋਵੇਗਾ। ਆਪਾਂ ਹਮੇਸ਼ਾ ਹੀ ਕਹਿੰਦੇ ਹਾਂ ਕਿ ਜਿਹੜੇ ਪਹਿਲੇ ਦਿਨ ਹੁੰਦੇ ਸੀ ਉਹ ਚੰਗੇ ਹੁੰਦੇ ਸੀ, ਹੈ ਨਾ। ਸਾਰੇ ਆਪਾਂ ਕਹਿੰਦੇ ਹਾਂ, ਮੇਰੇ ਨਾਲ ਸਹਿਮਤ ਹੋਵੋਗੇ ਤੁਸੀਂ ਇਸ ਗੱਲ ਵਿੱਚ ਤਾਂ, ਕਿ ਪਹਿਲੇ ਜਿਹੜੇ ਦਿਨ ਸੀ ਉਹ ਚੰਗੇ ਹੁੰਦੇ ਸੀ। ਅਤੇ ਦੋ ਚਾਰ ਦਿਨ ਹੋਏ ਕਿਸੇ ਨਾਲ ਗੱਲ ਕਰਦੇ ਪਏ ਸੀ, ਉਹ ਵੀ ਕਹਿੰਦੇ ਜਿਹੜਾ ਪਿਆਰ ਸੀ 15-20 ਸਾਲ ਪਹਿਲਾਂ ਹੁੰਦਾ ਸੀ ਉਹ ਨਹੀਂ ਹੁਣ ਰਿਹਾ। ਅਤੇ ਤੁਹਾਡਾ ਕੀ ਖਿਆਲ ਹੈ ਇਸ ਬਾਰੇ, ਤੁਸੀਂ ਸਹਿਮਤ ਹੋ ਕਿ ਨਹੀਂ ਇਸ ਚੀਜ਼ ਨਾਲ? ਮੈਂ ਚਲੋ ਇਹੀ ਤੁਹਾਨੂੰ ਇਸ ਬਾਰੇ ਹੀ ਗੀਤ ਸੁਣਾਉਂਦੀ ਹਾਂ ਇੱਕ।

0: ਇਹੀ ਤਾਂ ਸਾਡੇ ਹੱਥ ਵਿੱਚ ਹੈ ਨਹੀਂ ਨਾ। ਜਦੋਂ ਜਿਹੜਾ ਵੀ ਸਮਾਂ ਹੁੰਦਾ ਹੈ, ਜਦੋਂ ਸਾਡੇ ਕੋਲ ਹੁੰਦਾ ਹੈ, ਉਦੋਂ ਅਸੀਂ ਉਸਦਾ ਇੰਜੋਏ ਨਹੀਂ ਕਰਦੇ। ਜੇ ਅਸੀਂ ਅੱਜ ਵਿੱਚ ਇਸ ਵੇਲੇ ਜੀ ਰਹੇ ਹਾਂ, ਅਸੀਂ ਫਿਕਰ ਕੱਲ੍ਹ ਦਾ ਕਰ ਰਹੇ ਹਾਂ, ਜਾਂ ਅਸੀਂ ਕੱਲ੍ਹ ਆਉਣ ਵਾਲੇ ਦਾ ਕਰ ਰਹੇ ਹਾਂ, ਜਾਂ ਅਸੀਂ ਸੋਚ ਰਹੇ ਹਾਂ ਜੋ ਕੱਲ੍ਹ ਚਲਾ ਗਿਆ ਹੈ ਕਿ ਕੀ ਹੋਇਆ, ਕਿਹਨੇ ਕੀ ਕਿਹਾ, ਕਿੱਥੇ ਹੋਇਆ, ਕੋਈ ਨਫ਼ਾ ਹੋਇਆ, ਨੁਕਸਾਨ ਹੋਇਆ, ਸ਼ੋਪਿੰਗ ਕਿਹੜੀ ਭੁੱਲ ਗਈ, ਕਿਹੜੀ ਕਰਨੀ ਸੀ, ਅਤੇ ਗਲਤ ਲੈ ਆਉਂਦਾ, ਠੀਕ ਲੈ ਆਉਂਦਾ, ਹੈ ਨਾ। ਪਰ ਜਿਹੜਾ ਆਹ ਟਾਈਮ ਆ ਜਿਹਦੇ ਵਿੱਚ ਸਾਨੂੰ ਜਿਹਦਾ ਇੰਜੋਏ ਕਰਨਾ ਚਾਹੀਦਾ ਹੈ, ਇਹ ਕਦੇ ਵੀ ਆਪਾਂ ਉਹਦਾ ਇੰਜੋਏ ਨਹੀਂ ਕਰਦੇ। ਕਦੇ ਵੀ ਆਪਾਂ ਪ੍ਰੈਜੈਂਟ ਵਿੱਚ ਨਹੀਂ ਰਹਿੰਦੇ, ਅਤੇ ਜਿਹਦਾ ਸਾਨੂੰ ਬਹੁਤ ਜ਼ਰੂਰੀ ਹੈ ਪ੍ਰੈਜੈਂਟ ਵਿੱਚ ਰਹਿਣਾ। ਅਤੇ ਉਹ ਤਾਂ ਜਿਹੜੀਆਂ ਇਹਨਾਂ ਨੇ ਜਜ਼ਬੀ ਜੀ ਨੇ ਗੱਲਾਂ ਕਹੀਆਂ ਨੇ, ਬਹੁਤ ਸੱਚੀਆਂ ਲੱਗਦੀਆਂ ਨੇ ਵੈਸੇ, ਕਿ ਨਾ ਪਿਆਰ ਰਹੇ ਅੱਗੇ, ਜਿੱਦਾਂ ਕਿਹਾ ਕਿ ਮੰਜੇ ਜੋੜ ਕੇ ਡਾਹ ਲੈਂਦੇ ਸੀ ਅੱਗੇ, ਇੱਦਾਂ ਹੀ ਹੁੰਦੀ ਸੀ ਨਾ, ਕਿਸੇ ਪ੍ਰਾਹੁਣੇ ਨੇ ਆਉਣਾ, ਚਾਹ ਚੜ੍ਹ ਜਾਣਾ ਕਿ ਅੱਜ ਇਹਨਾਂ ਨੇ ਆਉਣਾ, ਅੱਜ ਗੱਲਾਂ ਰਾਤ ਨੂੰ ਕਰਾਂਗੇ, ਮੰਜਿਆਂ 'ਤੇ ਲੇਟੇ ਹੋਣਾ ਅਤੇ ਗੱਲਾਂ ਸਾਰਿਆਂ ਨੇ ਕਰਨੀਆਂ, ਕਿਸੇ ਨੇ ਕੋਈ ਸਟੋਰੀ ਦੱਸਣੀ ਕਦੇ, ਕਿਸੇ ਨੇ ਕੋਈ, ਅਤੇ ਹੁਣ ਉਹ ਗੱਲਾਂ ਕਿੱਥੇ ਰਹਿ ਗਈਆਂ। ਹੁਣ ਇੱਥੇ ਵੀ ਆ, ਆਪਣੇ ਵੀ ਫੈਮਿਲੀ ਆ, ਸਾਰੇ ਆਪਣੇ ਆਪਣੇ ਕਮਰਿਆਂ ਵਿੱਚ ਚਲੇ ਜਾਂਦੇ ਨੇ। ਇੱਕ ਘਰ ਵਿੱਚ ਰਹਿ ਕੇ ਵੀ ਅਸੀਂ ਇੱਕ ਘਰ ਦੇ ਇੱਕ ਛੱਤ ਦੇ ਹੇਠਾਂ ਤਾਂ ਹੈ, ਪਰ ਅਸੀਂ ਇਕੱਠੇ ਨਹੀਂ। ਉਦੋਂ ਜਿਹੜੇ ਟਾਈਮ ਹੁੰਦੇ ਸੀ, ਉਦੋਂ ਆਂਢੀ ਗੁਆਂਢੀ ਵੀ ਤੁਸੀਂ ਬਾਤ ਪਾਉਣੀ, ਬੁਝਾਰਤ ਪਾਉਣੀ, ਅਤੇ ਉਹ ਜਵਾਬ ਦਿੰਦੇ ਸੀ, ਹੈ ਨਾ। ਠੀਕ ਹੈ ਨਾ, ਮੈਂ ਠੀਕ ਕਿਹਾ, ਕੁਛ ਗਲਤ ਤਾਂ ਨਹੀਂ ਕਿਹਾ। ਚੱਲਦੇ ਹਾਂ ਬ੍ਰੇਕ ਵਾਲਾ।
1: Linking communities, thinking positive. This.
2: Do you know your Monte clothes can make a big difference in someone's life? Clear your wardrobe and help the less fortunate in their time of need. This will protect the environment and free up much needed space in your wardrobe. Do a sadaqa today and drop your Monte clothes at the clothes bank at Pakistan Muslim Center, Woodbourne Road, Sheffield S93LQ. For more information, call Families Relief on 0114-365-4454 or 07419-299-729.
3: Nayab's Takeaway in Sheffield
4: is your perfect one-stop food hub. With an excellent array of succulent foods such as flame-grilled starters, Asian-style pizzas to your table at your home.
3: Nayab Takeaway mein peri-peri chicken, burgers aur curry dishes aisi ke aapko apne watan ki yaad dilayein.
4: Open 7 days a week. Our family mega deals will keep you coming back for more.
3: Jiske khanon ke liye sab hain betaab, wo hai Nayab, wo hai Nayab. Phone us now on Sheffield 315580 or visit nayabsonline.co.uk.
5: Accident ho gaya rapa rapa.
6: Je hoegi accident fikar na karo, fatta fat da claim team ki phone karo. Agar tusan taxi chalane ho, tusan private car chalane ho, ya fir koi kiraye ni gaddi na accident hoi gaya hai, te da claim team tusan di khidmat vich hazir hai. Jehde Sheffield Dadram te Girdonwale ilakiyan vich taxi te private hire gaddi tusan ki maiya karne. Da claim team apne vaade ne mutabak 2000 pound tak referral fees vi dene ne. Unna da phone number hai 0330571009 ya visit karo 78 Kimberworth Road, Rotherham.
7: Bringing communities together. Broadcasting from the Pakistan Muslim Center. Link FM. Link FM.
8: And the winner is...
9: And the winner is...
10: And the winner is...
8: Your business being heard on the radio.
11: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.

0: ਜੀ ਹਾਂ, ਤੁਸੀਂ ਸੁਣ ਰਹੇ ਹੋ ਇਹ ਪੰਜਾਬੀ ਵਿਰਸਾ ਪ੍ਰੋਗਰਾਮ ਲਿੰਕ FM 96.7 ਤੋਂ। ਆਖਰੀ ਅੱਧਾ ਘੰਟਾ ਰਹਿ ਗਿਆ ਹੈ ਇਹ ਪ੍ਰੋਗਰਾਮ ਦੇ ਖਤਮ ਹੋਣ ਵਿੱਚ। ਅਤੇ ਜੀ ਹਾਂ, ਅਫਸਾਲ ਸਾਹਿਬ ਜੀ, ਤਾਰਕ ਸਾਹਿਬ ਕਹਿੰਦੇ ਸੀ ਕਿ ਉਹਨਾਂ ਦੇ ਕੋਲ ਉਹਨਾਂ ਨੇ ਸਵਾਰੀ ਚੱਕੀ ਹੋਈ ਹੈ, ਉਹਨੂੰ ਉਤਾਰ ਕੇ ਤਾਂ ਫਿਰ ਉਹ ਤੁਹਾਨੂੰ ਟੈਲੀਫੋਨ ਕਾਲ ਕਰਨਗੇ। ਇਹ ਹੁਣ ਮੈਨੂੰ ਪਤਾ ਨਹੀਂ ਕਿ ਉਹ ਸਵਾਰੀ ਨੇ ਕਿੰਨੀ ਕੁ ਦੂਰ ਜਾਣਾ ਹੈ, ਅਤੇ ਜੇ ਨਾ ਕੀਤਾ ਤਾਂ ਫਿਰ ਤੁਸੀਂ ਦੱਸ ਦਈਓ, ਆਪਾਂ ਫਿਰ ਪੁੱਛ ਲਾਂਗੇ ਕਿਉਂ ਨਹੀਂ ਕੀਤਾ, ਹੈ ਨਾ। ਅਗਲਾ ਗੀਤ ਤੁਹਾਡੀ ਫਰਮਾਇਸ਼ 'ਤੇ ਅਫਸਾਲ ਸਾਹਿਬ ਜੀ, ਤੁਸੀਂ ਕਹਿੰਦੇ ਸੀ ਕਿ ਬਾਜਰੇ ਦਾ ਸਿੱਟਾ ਜਾਂ ਨਿੰਬੂਆਂ ਦਾ ਜੋੜਾ ਹੋ ਜਾਵੇ। ਚਲੋ ਇਹ ਮਿਲ ਗਿਆ ਸੀ ਗੀਤ, ਅਤੇ ਮੈਂ ਇਹ ਤੁਹਾਡੇ ਨਾਮ ਕਰਦੀ ਹਾਂ ਅਤੇ ਸਾਰੇ ਸੁਣਨ ਵਾਲਿਆਂ ਦੇ ਨਾਮ, ਅਤੇ ਇਹ ਗੀਤ ਮੁਹੰਮਦ ਅਫਸਾਲ ਵੱਲੋਂ ਵੀ ਸਾਰੇ ਸੁਣਨ ਵਾਲਿਆਂ ਦੇ ਨਾਮ।
1: ਸਾਰੇ ਗਾਵਾਂ ਕਾਰਵਾਂ ਪੰਜਾਬੀ।

ਜੀ ਹਾਂ, ਚਲੋ ਮੁੜ ਤਾਂ ਆਏ, ਚੰਗਾ ਕੀਤਾ ਉਹਨਾਂ ਨੇ। ਥੋੜ੍ਹੇ ਬਹੁਤੇ ਤਾਂ ਗੁੱਸੇ ਗਿਲੇ ਹੁੰਦੇ ਹੀ ਰਹਿੰਦੇ ਨੇ। ਪਰ ਜਿਹੜੇ ਰਿਸ਼ਤੇ ਤੋੜ ਦੇਣੇ ਹੁੰਦੇ ਨੇ ਨਾ, ਇਹ ਬਹੁਤ ਵੱਡਾ ਸਟੈਪ ਲੈ ਲੈਣਾ ਹੁੰਦਾ ਹੈ, ਕਿਉਂਕਿ ਖਾਸ ਕਰਕੇ ਉਹਨਾਂ ਦੇ ਨਾਲ ਜਿਹੜੇ ਬਹੁਤ ਤੁਹਾਡੇ ਨਾਲ ਤੁਹਾਨੂੰ ਪਿਆਰ ਕਰਦੇ ਹੋਣ, ਦਿਲੋਂ ਪਿਆਰ ਕਰਦੇ ਹੋਣ, ਅਤੇ ਜਿਨ੍ਹਾਂ ਦੇ ਦਿਲ ਵਿੱਚ ਕਿਸੇ ਤਰ੍ਹਾਂ ਦਾ ਵੀ ਤੁਹਾਡੇ ਲਈ ਮਾੜਾ ਕੁਛ ਨਾ ਹੋਵੇ, ਤੁਹਾਡੇ ਨਾਲ ਇਮਾਨਦਾਰ ਹੋਣ, ਸੱਚੇ ਹੋਣ, ਇਹੋ ਜਿਹਿਆਂ ਨੂੰ ਜ਼ਿੰਦਗੀ ਵਿੱਚੋਂ ਕੱਢ ਦੇਣਾ ਬਹੁਤ ਵੱਡੀ ਗਲਤੀ ਹੁੰਦੀ ਹੈ। ਅਗਲਾ ਗੀਤ ਹੈ, ਮੈਂ ਵੈਸੇ ਅੱਜ ਨਾ ਬੁਝਾਰਤ ਦਾ ਜਵਾਬ ਇਸ ਵੇਲੇ ਦਿੰਦੀ ਹੁੰਦੀ ਹਾਂ, ਮੈਂ ਅੱਜ ਨਹੀਂ ਦੇਣਾ ਕਿਉਂਕਿ ਤੁਸੀਂ ਕਿਸੇ ਨੇ ਜਵਾਬ ਨਹੀਂ ਦਿੱਤਾ, ਅਤੇ ਇਸ ਕਰਕੇ ਮੈਂ ਉਹੀ ਬੁਝਾਰਤ ਮੈਂ ਕਿਉਂ ਖਰਾਬ ਕਰਾਂ, ਹੈ ਨਾ, ਮੈਂ ਅਗਲੇ ਹਫ਼ਤੇ ਉਹੀ ਫਿਰ ਤੁਹਾਨੂੰ ਪੁੱਛਾਂਗੀ। ਤੁਸੀਂ ਕਹਿੰਦੇ ਹੁਣ ਅਗਲੇ ਹਫ਼ਤੇ ਨਵੀਂ ਆਉਣੀ ਆ, ਪਰ ਨਹੀਂ ਆਉਣੀ ਨਵੀਂ, ਉਹੀ ਉਹਦਾ ਹੀ ਜਵਾਬ ਦੇਣਾ ਪੈਣਾ ਪਹਿਲਾਂ। ਅਗਲਾ ਗੀਤ ਹੈ, ਇਹ ਮੈਂ ਸੁਣ ਰਹੀ ਸੀ ਅਤੇ ਮੈਨੂੰ ਸੋਹਣਾ ਲੱਗਿਆ, ਅੰਕਾਰ ਜੀ ਤੁਸੀਂ ਇਸ ਗੀਤ ਦੀ ਫਰਮਾਇਸ਼ ਕੀਤੀ ਸੀ। ਮੈਂ ਕਿਹਾ ਹੁਣ ਕਹਿ ਦਿੰਦੇ ਨੇ ਕਿ ਟੈਲੀਫੋਨ ਨੇ ਅਤੇ ਕੀ ਆ ਹੋਰ ਕੀ ਹੈ, ਈਮੇਲਾਂ ਨੇ, ਵਟਸਐਪ ਨੇ ਅਤੇ ਫੇਸਬੁੱਕ ਨੇ, ਉਹਨਾਂ ਰਾਹੀਂ ਇੱਕ ਦੂਜੇ ਨੂੰ ਕੋਈ ਕੰਟੈਕਟ ਕਰ ਲੈਂਦੇ ਨੇ, ਅਤੇ ਸਾਰੇ ਸੋਚਦੇ ਹੋਣੇ ਆ ਵੀ ਜਿਹੜੇ ਪੁਰਾਣੇ ਜ਼ਮਾਨੇ ਵਿੱਚ ਸੀ ਉਹਨਾਂ ਦੇ ਕੋਲ ਤਾਂ ਕੋਈ ਤਰੀਕਾ ਹੀ ਨਹੀਂ ਸੀ ਨਾ, ਜੋ ਕਿਸੇ ਨੂੰ ਚਾਹੁੰਦੇ ਸੀ ਇੱਕ ਦੂਜੇ ਨੂੰ, ਅਤੇ ਉਹਨਾਂ ਦੇ ਕੋਲ ਕੋਈ ਤਰੀਕਾ ਨਹੀਂ ਸੀ ਇੱਕ ਦੂਜੇ ਨੂੰ ਕੰਟੈਕਟ ਕਰਨ ਦਾ, ਅਤੇ ਮੈਂ ਤੁਹਾਨੂੰ ਇੱਕ ਤਰੀਕਾ ਦੇਖ ਲਓ ਉਹਨਾਂ ਨੇ ਵੀ ਕੀ ਲੱਭ ਲਿਆ, ਕੋਈ ਨਾ ਕੋਈ ਤਾਂ ਜੁਗਾੜ ਕਰ ਹੀ ਲੈਂਦੇ ਨੇ ਨਾ, ਜਿਨ੍ਹਾਂ ਨੇ ਆਪਣਾ ਸੁਨੇਹਾ ਅੱਗੇ ਪਹੁੰਚਾਉਣਾ ਹੁੰਦਾ ਹੈ। ਅਤੇ ਮੈਨੂੰ ਬੜਾ ਸੋਹਣਾ ਲੱਗਿਆ ਇਹ ਗੀਤ, ਅਤੇ ਮੈਂ ਕਿਹਾ ਜੀ ਕਿਉਂ ਨਾ, ਇੱਕ ਤਾਂ ਅੰਕਾਰ ਸਿੰਘ ਜੀ ਨੂੰ ਬਹੁਤ ਪਸੰਦ ਗੀਤ ਉਹਨਾਂ ਨੇ ਫਰਮਾਇਸ਼ ਕੀਤੀ ਸੀ, ਅਤੇ ਦੂਜਾ ਮੈਂ ਕਿਹਾ ਮੈਨੂੰ ਵੀ ਸੋਹਣਾ ਲੱਗਿਆ ਅਤੇ ਤੁਹਾਡੇ ਨਾਲ ਵੀ ਸਾਂਝਾ ਕਰਦੇ ਹਾਂ।

ਦੇਖ ਲਓ ਇਹਨਾਂ ਨੇ ਵੀ ਬਹਾਨਾ ਲੱਭ ਲਿਆ ਹੈ ਨਾ, ਬਹਾਨਾ ਨਹੀਂ ਕੋਈ ਢੰਗ ਲੱਭ ਲਿਆ ਨਾ ਚਿੱਠੀਆਂ ਪਹੁੰਚਾਉਣ ਦਾ। ਉਹ ਕਹਿੰਦੇ ਲੱਸੀ ਵਾਲੇ ਡੋਲੂ ਡੋਲੂ, ਪਤਾ ਹੀ ਹੋਣਾ ਤੁਹਾਨੂੰ ਸਾਰਿਆਂ ਨੂੰ ਕੀ ਹੁੰਦਾ ਹੈ, ਸ਼ਾਇਦ ਤੁਹਾਡੇ ਵੱਲੋਂ ਹੋਰ ਕੁਛ ਕਹਿੰਦੇ ਹੋਣ ਜਿੱਥੇ ਤੁਸੀਂ ਰਹਿੰਦੇ ਹੋ। ਅਤੇ ਇਹ ਲੱਸੀ ਵਾਲੇ ਡੋਲੂ ਦੇ ਵਿੱਚ ਕਹਿੰਦੇ ਮੋਮ ਜਾਮੇ ਦੇ ਪੇਪਰ ਅਤੇ ਮੋਮ ਜਾਮੇ 'ਚ ਲਪੇਟ ਕੇ ਬਾਂਟਾ ਵਿੱਚ ਪਾ ਕੇ ਅਤੇ ਉਹਦੇ ਨਾਲ ਇਹ ਲੱਸੀ ਦੇ ਬਹਾਨੇ ਦੇਖ ਲਓ ਚਿੱਠੀ ਪਹੁੰਚਾਉਂਦੇ ਰਹੇ ਹੈ ਨਾ। ਮੈਨੂੰ ਉਹ ਚੰਗਾ ਲੱਗਿਆ ਜਿਹੜਾ ਕਹਿੰਦੇ ਇੱਕ ਬਾਬਾ ਸੀ ਉਹਦੀ ਕਹਿੰਦੇ ਸਾਰੇ ਕਹਿੰਦੇ ਇੱਕ ਅੱਖ ਆ, ਤਾਂ ਮੈਨੂੰ ਲੱਗਦਾ ਉਹਨੂੰ ਇੱਕ ਅੱਖ ਵਿੱਚੋਂ ਹੀ ਦੋ ਜਿੰਨਾ ਦਿਸਦਾ ਆ, ਅਤੇ ਕਹਿੰਦੇ ਮੇਰੇ ਵੱਲੋਂ ਹੀ ਹਰ ਵੇਲੇ ਦੇਖਦਾ ਰਹਿੰਦਾ ਹੈ ਉਹ। ਫਿਰ ਪਤਾ ਜਿਸ ਤਰ੍ਹਾਂ ਉਮਰ ਵੱਧਦੀ ਜਾਂਦੀ ਹੈ ਨਾ, ਸਾਰੇ ਉਹਨਾਂ ਸਟੇਜਾਂ ਵਿੱਚੋਂ ਲੰਘੇ ਹੁੰਦੇ ਨੇ, ਅਤੇ ਜਿਹੜੇ ਛੋਟੇ ਹੁੰਦੇ ਨੇ ਉਹਨਾਂ ਨੂੰ ਪਤਾ, ਉਹ ਸੋਚਦੇ ਨੇ ਕਿ ਸਾਨੂੰ ਹੀ ਇਹਨਾਂ ਗੱਲਾਂ ਦਾ ਪਤਾ ਹੈ, ਉਹਨਾਂ ਨੂੰ ਨਹੀਂ ਪਤਾ। ਪਰ ਇਹ ਨਹੀਂ ਪਤਾ ਵੱਡੇ ਵੀ ਉਹਨਾਂ ਸਟੇਜਾਂ ਵਿੱਚੋਂ ਲੰਘੇ ਹੁੰਦੇ ਨੇ, ਅਤੇ ਉਹਨਾਂ ਨੂੰ ਉਹਨਾਂ ਨੇ ਕਹਿ ਦਿੰਦੇ ਨਾ ਧੁੱਪ ਵਿੱਚ ਨਹੀਂ ਵਾਲ ਚਿੱਟੇ ਕੀਤੇ ਹੁੰਦੇ। ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਗੀਤ ਪਸੰਦ ਆਇਆ ਹੋਵੇਗਾ। ਅਤੇ ਮੁਹੰਮਦ ਅਫਜ਼ਲ ਸਾਹਿਬ ਜੀ ਕਹਿੰਦੇ ਨੇ ਕਿ ਥੈਂਕ ਯੂ ਸੌਂਗ ਲਗਾਉਣ ਦਾ, ਅਤੇ ਕਹਿੰਦੇ ਸਾਰੇ ਨੇ ਉਮੀਦ ਕਰਦੇ ਨੇ ਕਿ ਸਾਰਿਆਂ ਨੇ ਉਹ ਲਵਲੀ ਬਿਊਟੀਫੁੱਲ ਸੌਂਗ ਜਿਹੜਾ ਹੈ ਇੰਜੋਏ ਕੀਤਾ ਹੋਵੇਗਾ। ਅਗਲੇ ਗੀਤ ਦੀ ਫਰਮਾਇਸ਼ ਕੀਤੀ ਖਾਸ ਕਰਕੇ ਇਹ ਹਾਂਜੀ ਤਾਰਿਕ ਸਾਹਿਬ ਜੀ ਨੇ, ਅਤੇ ਮੈਂ ਤਾਰਿਕ ਸਾਹਿਬ ਜੀ ਤੁਹਾਡਾ ਗੀਤ ਲਗਾਉਣ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਦੱਸਦੀ ਹੁੰਦੀ ਨਾ ਅੱਜ ਦਾ ਵਿਚਾਰ, ਅਤੇ ਉਹ ਮੈਂ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਾਂਗੀ। ਕਹਿੰਦੇ ਨੇ ਕਿ ਤੁਹਾਡੇ ਕੰਮਾਂ ਦੀ ਸਭ ਤੋਂ ਵੱਡੇ ਜਿਹੜੇ ਨੂੰ ਜੱਜ ਕਰਨ ਵਾਲੇ ਤੁਸੀਂ ਆਪ ਹੀ ਹੁੰਦੇ ਨੇ, ਤੁਹਾਡੇ ਤੋਂ ਬਗੈਰ ਹੋਈ ਹੋਰ ਕੋਈ ਵੀ ਤੁਹਾਡੇ ਕੰਮਾਂ ਨੂੰ ਤੁਹਾਡੇ ਤੋਂ ਚੰਗਾ ਜੱਜ ਨਹੀਂ ਕਰ ਸਕਦਾ ਵੀ ਚੰਗਾ ਹੈ ਜਾਂ ਮਾੜਾ ਕੀਤਾ ਹੈ। ਇਸ ਤੋਂ ਪਹਿਲਾਂ ਕਿ ਲੋਕ ਤੁਹਾਡੀਆਂ ਕਮੀਆਂ ਕੱਢਣ, ਤੁਹਾਨੂੰ ਆਪਣੀਆਂ ਕਮੀਆਂ ਆਪ ਸੁਧਾਰ ਲੈਣੀਆਂ ਚਾਹੀਦੀਆਂ ਹਨ। ਜੇ ਆਪਾਂ ਜੋ ਵੀ ਕਰਨਾ ਹੈ ਦਿਲ ਲਾ ਕੇ ਕਰੀਏ, ਉਹਨੂੰ ਕਰਕੇ ਦੇਖ ਲਈਏ, ਇੱਕ ਵਾਰੀ ਚੈੱਕ ਕਰ ਲਈਏ ਵੀ ਕੀ ਆਹ ਠੀਕ ਹੈ, ਅਤੇ ਅਸੀਂ ਕੋਈ ਵੀ ਪਰਫੈਕਟ ਨਹੀਂ ਹੈ, ਗਲਤੀਆਂ ਸਾਡੇ ਕੋਲੋਂ ਹੁੰਦੀਆਂ ਹੀ ਨੇ, ਪਰ ਇੱਕ ਵਾਰੀ ਇੱਕ ਕੰਮ ਕਰਨਾ ਹੁੰਦਾ ਹੈ ਸਿਰਫ ਨਾ ਕਰਨ ਨੂੰ ਕਿ ਮੈਂ ਇਹ ਕੰਮ ਕਰ ਦਿੱਤਾ, ਦੂਜਾ ਤੁਸੀਂ ਦਿਲੋਂ ਕਰਦੇ ਹਾਂ ਕਿ ਮੈਂ ਇਹ ਕੰਮ ਕਰਨਾ ਪਰ ਮੈਂ ਕਰਨਾ ਚੰਗੀ ਤਰ੍ਹਾਂ, ਮੈਂ ਇਸ ਕੰਮ ਵਿੱਚ ਪ੍ਰਾਈਡ ਲੈਣਾ ਕਿ ਮੈਂ ਜੋ ਕੰਮ ਕੀਤਾ ਹੈ ਚੰਗਾ ਕੀਤਾ, ਬਾਕੀਆਂ ਨੂੰ ਵੀ ਪਸੰਦ ਆਏਗਾ। ਅਤੇ ਜੇ ਸਾਰੇ ਹੀ ਇਸ ਤਰ੍ਹਾਂ ਕਰਨ ਲੱਗ ਪੈਣ, ਕਿਸੇ ਨੂੰ ਇਹ ਗੱਲ ਦੱਸਣੀ ਨਾ ਪਵੇ ਤਾਂ ਬੁਰੇ ਨਾ ਬਣਨਾ ਪਵੇ। ਅਤੇ ਚਲੋ ਇਹ ਗੀਤ ਸੁਣਦੇ ਹਾਂ, ਇਹ ਤਾਰਿਕ ਸਾਹਿਬ ਜੀ ਦੀ ਪਸੰਦ ਅਤੇ ਬੜਾ ਪਿਆਰਾ ਗੀਤ ਹੈ।

ਤੇ ਤਾਰਕ ਸਾਹਿਬ ਜੀ, ਮੁਹੰਮਦ ਅਫਜ਼ਾਲ ਸਾਹਿਬ ਜੀ, ਥੈਂਕ ਯੂ ਕਹਿੰਦੇ ਨੇ ਤੁਹਾਨੂੰ ਇਹ ਗੀਤ ਉਹਨਾਂ ਨੂੰ ਡੈਡੀਕੇਟ ਕਰਨ ਵਾਸਤੇ। ਤੇ ਜੀ, ਹੁਣ ਤਾਂ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਹੈ। ਆਖਰੀ ਗੀਤ ਲਗਾਵਾਂਗੀ। ਇਸ ਗੀਤ ਦੀ ਫਰਮਾਇਸ਼ ਕੀਤੀ ਹੈ ਗੁਮਨਾਮ ਜੀ ਨੇ, ਤੇ ਉਮੀਦ ਕਰਦੀ ਹਾਂ ਕਿ ਸਾਰਿਆਂ ਨੂੰ ਪਸੰਦ ਆਵੇਗਾ। ਤੇ ਤੁਹਾਡਾ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਵੀ ਪ੍ਰੋਗਰਾਮ ਵਿੱਚ ਮੇਰਾ ਸਾਥ ਦਿੱਤਾ, ਟੈਲੀਫੋਨ ਕਰਕੇ, ਮੈਸੇਜ ਭੇਜ ਕੇ, ਗੀਤਾਂ ਦੀਆਂ ਫਰਮਾਇਸ਼ਾਂ ਕਰਕੇ। ਅਤੇ ਉਹਨਾਂ ਦਾ ਵੀ ਜਿਨ੍ਹਾਂ ਨੇ ਚੁੱਪ ਚੁਪੀਤੇ ਪ੍ਰੋਗਰਾਮ ਸੁਣਿਆ, ਅਤੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ। ਸਾਇਲੈਂਟ ਲਿਸਨਰਸ ਹੈ ਨਾ ਕਹਿ ਦਿੰਦੇ ਨੇ। ਹੁਣ ਸਰਬਜੀਤ ਨੂੰ ਦਿਓ ਛੁੱਟੀ। ਪ੍ਰੋਗਰਾਮ ਕਰਦੇ ਸਮੇਂ ਜੋ ਗਲਤੀਆਂ ਹੋ ਗਈਆਂ ਹੋਣਗੀਆਂ ਉਹਨਾਂ ਨੂੰ ਕਰ ਦੇਣਾ ਮਾਫ਼। ਜੇ ਕੁਛ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਇਨਸਾਨ ਗਲਤੀਆਂ ਦਾ ਪੁਤਲਾ ਹੈ, ਅਤੇ ਮਾਫ਼ ਕਰ ਦੇਣਾ। ਅਤੇ ਦੁਆ ਇਹ ਕਰਨੀ ਉੱਪਰ ਵਾਲੇ ਕੋਲ ਕਿ ਅੱਗੇ ਤੋਂ ਉਹ ਗਲਤੀਆਂ ਨਾ ਹੋਣ। ਮੇਰੀ ਉੱਪਰ ਵਾਲੇ ਅੱਗੇ ਦਿਲੀ ਦੁਆ ਹੈ, ਅਰਦਾਸ ਹੈ ਕਿ ਮੇਰੇ ਸਾਰੇ ਸੁਣਨੇ ਵਾਲਿਆਂ ਨੂੰ ਤੰਦਰੁਸਤੀ, ਲੰਮੀ ਉਮਰ ਅਤੇ ਢੇਰ ਸਾਰੀਆਂ ਖੁਸ਼ੀਆਂ ਨਸੀਬ ਕਰੇ। ਬਿਮਾਰਾਂ ਨੂੰ ਠੀਕ ਕਰੇ, ਭੁੱਖਿਆਂ ਨੂੰ ਰਜਾਵੇ, ਰੋਂਦਿਆਂ ਨੂੰ ਹਸਾਵੇ। ਜੇ ਉੱਪਰ ਵਾਲੇ ਨੂੰ ਮਨਜ਼ੂਰ ਹੋਇਆ ਤਾਂ ਅਗਲੇ ਹਫ਼ਤੇ ਸ਼ੁੱਕਰਵਾਰ ਦੀ ਸ਼ਾਮ ਨੂੰ 7 ਵਜੇ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਇੱਕ ਹੋਰ ਪੰਜਾਬੀ ਵਿਰਸਾ ਪ੍ਰੋਗਰਾਮ ਲੈ ਕੇ। ਉਦੋਂ ਤੱਕ ਆਪਣਾ ਖਿਆਲ ਰੱਖਣਾ, ਬਹੁਤ ਸਾਰਾ ਖਿਆਲ ਰੱਖਣਾ, ਅਗਰ ਹੋ ਸਕੇ ਤਾਂ ਕਿਸੇ ਦਾ ਦਿਲ ਨਾ ਦਿਖਾਉਣਾ, ਅਤੇ ਇਸ ਨਾਚੀਜ਼ ਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਕਰ ਲੈਣਾ। ਅਤੇ ਚਲੋ ਸੁਣਦੇ ਹਾਂ ਇਹ ਆਖਰੀ ਗੀਤ। ਤੁਹਾਡਾ ਅਤੇ ਮੇਰਾ, ਸਾਡਾ ਸਾਰਿਆਂ ਦਾ ਰੱਬ ਰਾਖਾ।

ਵੈਲਕਮ ਬੈਕ ਜੀ। ਪ੍ਰੋਗਰਾਮ ਨਾ ਆਖਰੀ ਸਾਲ ਸ਼ੁਰੂ ਹੋ ਗਿਆ ਪੰਜਾਬੀ ਪਟਵਾਰੀ ਆਪਣੀ ਸੋਹਣੀ ਜ਼ਬਾਨ 'ਚ। ਮੈਂ ਵੈਸੇ ਜਿਹੜਾ ਪਿਛਲੇ ਅਸੀਂ ਥੋੜ੍ਹੀ ਜਿਹੀ ਕਹਿੰਦੇ ਗੱਲੇ 'ਚ ਨਹੀਂ ਪ੍ਰੋਬਲਮ ਹੋਣੀ, ਬਾਅਦ ਵਿੱਚ ਚੜ੍ਹੇ ਹਾਂ। ਅਸਲ 'ਚ

ਕਈ ਦਫ਼ਾ ਬਸ ਮੌਸਮੀ ਅਸਰਾਤ ਸ਼ਾਇਦ ਧੋਣੇ ਥੋੜ੍ਹੇ ਅਤੇ ਉਹ ਬਾਅਦ ਕਈ ਦਫ਼ਾ ਇੱਧਰੋਂ ਦੋ ਜਣੀ ਬਣ ਆ ਹੋਈ। ਅੱਛਾ ਇੱਥੇ ਹੁਣ ਹਜ਼ਰਤ ਮੀਆਂ ਸਾਹਿਬ ਨਾਲ ਕਲਾਮ ਹੈ ਜੀ ਅਰਫ਼ੇ ਖੜੀ 'ਤੇ, ਬੜੀ ਖੂਬਸੂਰਤ ਕਿਤਾਬ ਹੈ ਜੀ, ਯਕੀਨ ਕਰੋ ਨਾ ਜੀ। ਬਸ ਇਹ ਮੀਆਂ ਸਾਹਿਬ ਨਾਲ ਨਜ਼ਰ ਕਰਮ ਹੈ ਕਿ ਥੋੜ੍ਹੀ ਬਹੁਤੀ ਬਾਤ ਜਿਹੜੀ ਉਹਨਾਂ ਨੇ ਕਰ ਰਹੇ ਹਾਂ, ਵਰਨਾ ਯਾਰਾ ਦੇਖੋ ਕਿ ਇਹ ਬਹੁਤ ਬੜੀ ਆਲਾ ਕਿਤਾਬ। ਔਰ ਇਹ ਅਸਾਂ ਨੇ ਹਰ ਬੰਦੇ ਨੇ ਘਰ ਵਿੱਚ ਹੀ ਹੋ ਸੀ, ਇਸ ਕੋਲ ਵੀ ਹੋ ਸੀ, ਅਸਾਂ ਸਮਝਦੇ ਵੀ ਕਿੱਥੇ ਹਾਂ, ਲੇਕਿਨ ਕਿਹਾ ਕਿ ਯਾਨੀ ਪੜ੍ਹਨੀ ਅਸਾਂ ਇਹ ਵੀ ਨਹੀਂ ਨਸੀਬ ਹੋਈ ਕਿ ਸੈਫਰ ਮਲੂਕ ਵੀ ਕਮ ਅਜ਼ ਕਮ ਅਸਾਂ ਪੜ੍ਹੀ ਹੈ। ਅਤੇ ਅਜ਼ਰ ਮੀਆਂ ਸਾਹਿਬ ਫਰਮਾਇਆ ਸੀ ਕਿ ਜਿਸ ਦਿਲ ਅੰਦਰ ਉਹ ਸੀ ਇੱਕ ਰੱਤੀ ਚੰਗਾਰੀ, ਜਿਸ ਦਿਲ ਅੰਦਰ ਹੋਏਗੀ ਇੱਕ ਰੱਤੀ ਚੰਗਾਰੀ, ਇਹ ਕਿਤਾਬ ਜਿਹੜੀ ਹੈ ਨਾ ਇਸ ਨੂੰ ਇਸ ਕਿੱਸੇ ਇਹ ਕਿੱਸਾ ਪੜ੍ਹ ਪਾਂਬੜ ਮੱਝ ਸੀ ਨਾਲ ਰਬੇ ਦੀ ਯਾਰੀ, ਇਹ ਕਿੱਸਾ ਜਿਹੜਾ ਬੰਦਾ ਪੜ੍ਹ ਸੀ ਤਾਂ ਪਾਂਬੜ ਮਾਝਾ ਸੀ, ਯਾਨੀ ਇਸ਼ਕ ਵਾਲਾ ਬੰਦਾ ਜਿਹੜਾ ਇਹ ਅਲ ਇਸ਼ਕ ਲੋਕ ਜਿਹੜੇ ਉਹ ਯਕੀਨ ਦੋ ਸਬਾਬ ਜਿਹੜੇ ਦਿਲਚਸਪੀ ਲੈਣਾ ਲਿਓ, ਇਹ ਜ਼ਰੂਰ ਇਹ ਕਿਤਾਬ ਖਰੀਦੋ। ਵੀ ਖਰੀਦਣਾ ਨਹੀਂ, ਅੱਜ ਕੱਲ੍ਹ ਜਿਹੜਾ ਫੋਨ 'ਤੇ ਹਰ ਚੀਜ਼ ਮੌਜੂਦ ਹੈ, ਜਿਤਨਾ ਫੋਨ ਪਰ ਬਾਕੀ ਹੋਰ ਦੂਸਰੀਆਂ ਚੀਜ਼ਾਂ ਗਲਤ ਤੱਕਣੇ ਹੋ, ਔਰ ਯਕੀਨ ਕਰੋ ਸਾ ਅੱਜ ਹਰ ਬੰਦਾ ਬੈਠਾ ਵਾ, ਯਾਨੀ ਉਹ ਆਪਣੇ ਆਪਣੇ ਮਸਲੇ ਮਸਾਇਲ ਦੱਸ ਰਿਹਾ, ਕੋਈ ਇੱਕ ਮਤ ਨਹੀਂ ਪਰੀ ਦੱਸ ਰਿਹਾ, ਕੋਈ ਕਹਿ ਦੱਸ ਰਿਹਾ, ਇੱਕ ਚੀਜ਼ ਪਹਿਲੀ ਗੱਲ ਤਾਂ ਇਸ ਤਰ੍ਹਾਂ ਟਾਈਮ ਜ਼ਾਇਆ ਨਾ ਕਰੋ ਉਹਨਾਂ ਲੋਕਾਂ ਪਰ, ਅਗਰ ਤੁਹਾਨੂੰ ਟਾਈਮ ਆ ਤਾਂ ਪਹਿਲਾਂ ਕੁਰਾਨ ਹਦੀਸ ਤੋਂ ਸ਼ੁਰੂ ਕਰੋ, ਬੜੇ ਬੜੇ ਬਜ਼ੁਰਗਾਂ ਨੇ ਦੀਨ ਨੇ ਵਾਕਿਆਤ ਕਿੱਸੇ ਜਿਹੜੇ ਉਹ ਪੜ੍ਹੋ, ਫਿਰ ਉਸ ਤੋਂ ਬਾਅਦ ਜਿਹੜਾ ਉਹ ਅੱਗੇ ਤੁਸੀਂ ਇਹ ਜਿਹੜਾ ਤੁਸੀਂ ਦੱਸੀ ਨਾ ਕਿ ਬੰਦੇ ਕੋਲ ਟਾਈਮ ਨਹੀਂ, ਮੁਲਾ ਰੂਮ ਸਾਹਿਬ ਕੀ ਪੜ੍ਹੋ ਜੀ, ਹੈਂਜੀ, ਫਿਰ ਜਿਹੜਾ ਅਲਾਮਾ ਇਕਬਾਲ ਡਾਕਟਰ ਇਕਬਾਲ ਸਾਹਿਬ ਕੀ ਪੜ੍ਹੋ ਜਿਸ ਕੀ ਦੁਨੀਆ ਪੜ੍ਹਨੀ ਪਈ, ਹੈਂਜੀ, ਫਿਰ ਤੁਸੀਂ ਅਜ਼ਰਤ ਮੀਆਂ ਸਾਹਿਬ ਆਰਫੇ ਖੜੀ ਨਾ ਸੈਫਰ ਮਲੂਕ ਪੜ੍ਹੋ, ਬਾਜੀ ਸਰਕਾਰ ਦੀਆਂ ਅਨੀਫ ਅਨਫੀ ਸਾਹਿਬ ਨੇ ਪੈਗਾਮ ਪੜ੍ਹੋ, ਯਾਰ ਕਿਤਨਾ ਕੁ ਟਾਈਮ ਆ ਤੁਹਾਨੂੰ, ਇਹ ਸਭ ਚੀਜ਼ਾਂ ਇੱਥੇ ਮੌਜੂਦ ਹੀ ਇਸ ਲੈ, ਹਰ ਚੀਜ਼ ਮੌਜੂਦ ਹੈ ਇਸ ਫੋਨ 'ਤੇ, ਇਸ ਵਾਸਤੇ ਟਾਈਮ ਜ਼ਾਇਆ ਨਾ ਕਰੋ, ਇਹਨਾਂ ਲੋਕਾਂ ਨੇ ਕੋਈ ਚੀਜ਼ ਪੜ੍ਹੋ ਜੀ ਤਾਂ ਕਿ ਤੁਸੀਂ ਰਸਤੇ ਪਰ ਅੱਛੋ, ਵਰਨਾ ਜਿਹੜੇ ਲੋਕ ਅਸਾਂ ਕੀ ਲੈ ਬੜੇ ਦੂਰ ਲੈ ਕੇ ਚਲੇ ਗਏ ਔਰ ਲੈ ਕੇ ਜਾ ਰਹੇ, ਚਲੋ ਇਹ ਵੀ ਕੋਈ ਗੱਲ ਸੀ। ਅਜ਼ਰਤ ਮੀਆਂ ਸਾਹਿਬ ਫਰਮਾਉਣੇ ਕਿ ਇਹ ਜਿਹੜਾ ਸਫ਼ਰ ਜਿਹੜਾ ਕਰਦੇ ਹੋ ਨਾ, ਇਹ ਸਫ਼ਰ ਕਰਦੇ ਹਾਂ ਇਹ ਚੁੱਕੇ ਮੈਂ ਸੁਭਾਇਆ ਸੀ ਹਜ਼ਰਤ ਬਾਬਾ ਫਰੀਦ ਦੀ ਅਤਾਰ ਅੰਦਰ ਫਰਮਾਇਆ ਕਿ ਇਸ਼ਕਾਂ ਦੀਆਂ ਜਿਹੜੀਆਂ ਸੱਤ ਮੰਜ਼ਲਾਂ ਔਰ ਸੱਤ ਵਾਦੀਆਂ ਹੀ ਆ, ਯਾਨੀ ਸੱਤ ਵਾਦੀਆਂ ਹੀ ਆ, ਇੱਕ ਵਾਦੀ, ਦੂਸਰੀ, ਤੀਸਰੀ, ਚੌਥੀ, ਪੰਜਵੀਂ, ਇਹ ਮੈਂ ਤੁਹਾਨੂੰ ਦੱਸਿਆ ਵੀ ਸੀ ਕਿ ਇਹ ਸੱਤਵੀਂ ਵਾਦੀ ਕਿਹੜੀ ਆ ਔਰ ਕਿਸ ਤਰੀਕੇ ਨਾਲ ਜਿਹੜਾ ਬੰਦਾ ਉਸ ਵਾਦੀ 'ਤੇ ਪਹੁੰਚਣਾ ਤਾਂ ਫਿਰ ਉਹ ਬਿਲਕੁਲ ਫੰਨਾ ਫਿੱਲਾ ਹੋ ਜਾਣਾ, ਜਿਹੜਾ ਫੰਨਾ ਫਿੱਲਾ ਹੋਣਾ ਤਾਂ ਬੱਕਾ ਬਿੱਲਾ ਹੋਣਾ, ਫਿਰ ਆਪਣੇ ਮਹਬੂਬ ਨਾਲ ਮੁਲਾਕਾਤ ਵੀ, ਇਸ ਗੱਲਾ ਕੰਮ ਨਹੀਂ, ਮੈਂ ਤੁਸੀਂ ਦੱਸਿਆ ਨਾ ਇਹ ਬੜਾ ਮੁਸ਼ਕਲ ਕੰਮ ਹੈ, ਇਹ ਤਾਂ ਅਸਾਂ 'ਚ ਥੋੜ੍ਹੀ ਜਿਹੀ ਝਲਕ ਆ ਜਾਣੀ ਤਾਂ ਅਸਾਂ ਬਸ ਉਹ ਹਰ ਚੀਜ਼ ਸਮਝਦੇ ਹਾਂ ਕਿ ਅਸਾਂ ਹੁਣ ਅੱਲਾ ਵਾਲੇ ਹੋ ਗਏ ਔਰ ਬੜਾ ਸਾਡੇ ਕਰਮ ਹੈ, ਇਸ ਗੱਲਾਂ 'ਚ ਕੋਈ ਸ਼ੱਕ ਨਹੀਂ, ਲੇਕਿਨ ਮੈਂ ਸਮਝਦਾ ਕਿ ਇਹ ਜਿਹੜੀ ਮੁਕਾਮ ਹੈ ਇਹ ਬੜਾ ਮੁਸ਼ਕਲ ਮਿਲਣਾ, ਬੜਾ ਇੱਕ ਜਿਹੜਾ ਬੜੀ ਮੁਸ਼ਕਲ ਵਾਲੀ ਚੀਜ਼ ਮਿਲਣੀ। ਬਹਰਹਾਲ ਹਜ਼ਰਤ ਮੀਆਂ ਸਾਹਿਬ ਫਰਮਾਉਂਦੇ

ਬਾਤ ਸਮਝੀ ਜੀ, ਇਹ ਇੱਕ ਹੈਰਤ ਦੀ ਵਾਦੀ ਹੈ ਇਹ ਅਜ਼ਰ ਮੀਆਂ ਸਾਹਿਬ ਉਸ ਜਪ ਗੱਲ ਹੀ ਕਿ ਇੱਕ ਮੁਕਾਮ ਬੰਦਾ ਉੱਥੇ ਲੈ ਪਹੁੰਚ ਜਾਣਾ, ਉਸ ਲਈ ਉਸਨੇ ਸਭ ਤੋਂ ਬੇਅਦਤ ਚੀਜ਼ ਇਹ ਹੋਣੀ ਕਿ ਉਹ ਇਤਨਾ ਇਸ ਕਨੈਕਸ਼ਨ ਉਸ ਨਾਲ ਉਸ ਦੂਸਰੀ ਸਾਈਡ ਪਰ ਹੋਈ ਜਾਣਾ, ਮਹਬੂਬ ਨਾਲ ਇਤਨਾ ਕਨੈਕਟ ਹੋਈ ਜਾਣਾ ਕਿ ਦੁਨੀਆਦਾਰੀ ਦੇ ਅੰਦਰ ਕੋਈ ਚੀਜ਼ ਅਗਰ ਉਸ ਨਾਲ ਦਰਦ ਤਕਲੀਫ ਖਤਮ ਹੋ ਜਾਣੀ, ਕਿਸੇ ਬੰਦੇ ਦੀ ਖੁਸ਼ੀ ਪਹੁੰਚਣੀ ਤਾਂ ਵੀ ਉਸਕੀ ਖੁਸ਼ੀ ਕੋਈ ਨਹੀਂ ਹੋਣੀ, ਕਿਸੇ ਦੀ ਗਮੀ ਪਹੁੰਚਣੀ ਤਾਂ ਫਿਰ ਉਸਕੀ ਗਮੀ ਨਹੀਂ ਹੋਣੀ, ਯਾਨੀ ਉਸਕੀ ਦਰਦ ਖੁਸ਼ੀ ਸਭ ਖਤਮ ਹੀ ਹੋ ਜਾਣਾ ਹੈਂਜੀ। ਔਰ ਫਿਰ ਇਸ ਮੁਕਾਮ 'ਤੇ ਲਿਜਾਣਾ ਤਾਂ ਉਹ ਪੁੱਛਦੇ ਵੀ ਤੂੰ ਕੌਣ ਹੈ ਕਹਿ, ਉਹ ਫਿਰ ਉਹ ਆਉਣਾ ਗੱਲ ਇਸ ਤਰ੍ਹਾਂ ਨਹੀਂ ਹੈ, ਮਿਗੀ ਤਾਂ ਅਸਲ ਗੱਲਾਂ ਨੇ ਕੋਈ ਸਮਝ ਨਹੀਂ ਲੱਗੀ ਕਿ ਮੈਂ ਬੈਠਾ ਹਾਂ, ਮੈਂ ਖਲਤਾ ਹਾਂ, ਮੈਂ ਥਿਆਤ ਆਸ਼ਕ ਹਾਂ, ਤੁਸੀਂ ਤਾਂ ਆਖਣੇ ਹੋ, ਲੇਕਿਨ ਮੈਂ ਇਹ ਨਹੀਂ ਪਤਾ ਕਿ ਆਸ਼ਕ ਕੁਛ ਤਾਂ ਹੋਇਆ, ਆਸ਼ਕ ਮੇਰ ਜਿਹੜਾ ਉਹ ਕਿੱਥੇ ਪਹੁੰਚ ਗਿਆ, ਯਾਨੀ ਮਤਲਬ ਇੱਕ ਐਸਾ ਮੁਕਾਮ ਆ ਉੱਥੇ ਅਸੀਂ ਬੰਦਾ ਜਿਹੜਾ ਪਹੁੰਚਣਾ ਉਹ ਆਪਣੇ ਉਹ ਸ਼ਵਾਸ ਜੇ ਉਸਨੇ ਗੁੰਮ ਹੋ ਜਾਣੇ, ਔਰ ਉਸਕੀ ਆਖਣੇ ਮੁਕਾਮੇ ਹੈਰਤ ਹੈ ਜੀ, ਉਹ ਹੈਰਤ ਦੀ ਇੱਕ ਵਾਦੀ ਹੈ। ਪਰ ਚਲੋ ਕਰੇਂਜ ਪਰਵੀਨ ਸਿੰਘ ਦਾ ਬਾਤ ਕਰਸਾਂ, ਉਹ ਮੈਂ ਦੱਸਿਆ ਸੀ ਕਰਾਇਆ ਉਹ ਵਾਦੀਆਂ ਜਿਹੜੀਆਂ ਸਾਥੀਆਂ ਉਸ ਪਰਵੀ, ਲੇਕਿਨ ਅਸਾਂ ਇੱਕ ਚੀਜ਼ ਦੇ ਰੱਖੋ ਕਿ ਅਜ਼ਰ ਬਾਬਾ ਜਿਹੜੇ ਅਜ਼ਰ ਮੀਆਂ ਸਾਹਿਬ ਦਾ ਕਲਾਮ ਆ ਇਹ ਜਿਹੜਾ ਅਸਾਂ ਪੜ੍ਹ ਰਹੇ ਹਾਂ, ਇਹ ਸ਼ਹਿਜ਼ਾਦਾ ਜਿਹੜਾ ਅਜੇ ਉਸਦੀ ਤਲਬਣੀ ਵਾਦੀ ਜਾ ਰਿਹਾ, ਇਹ ਪਹਿਲੀ ਵਾਦੀ ਜਿਹੜੀ ਆ ਤਲਬਣੀ ਹੈ, ਫਿਰ ਅੱਗੇ ਥੋੜ੍ਹੀ ਤਕਲੀਫ ਫਿਰ ਇਸ਼ਕ ਦੀ ਵਾਦੀ ਆ ਜਾ ਸੀ, ਫਿਰ ਅੱਗੇ ਉਹ ਤਲਬਰ ਤੁਸੀਂ ਤਰਤੀਬ ਵਾਦੀ ਫਿਰ ਤੁਹਾਡੇ ਦੱਸਾਂ ਪੂਰੀ, ਲੇਕਿਨ ਇਹ ਆ ਕਿ ਫਿਲਹਾਲ ਤਲਬਣੀ ਵਾਦੀ ਇਨਸਾਨ ਆਸ਼ਕ ਆ, ਸਾਲਕ ਆ, ਜਿਹੜਾ ਵੀ ਇਨਸਾਨ ਆ ਉਸਨੇ ਸਭ ਤੋਂ ਪਹਿਲੀ ਜਿਹੜੀ ਇਸ ਸਾਬਿਤ ਚੱਲਣ ਵਾਸਤੇ ਇੱਕ ਤਲਬਣੀ ਵਾਦੀ ਹੋਣੀ, ਤੇਰੇ ਅੰਦਰ ਤਲਬ ਤਾਂ ਪੈਣਾ ਜੀ, ਇੱਕ ਬੰਦੇ ਅੰਦਰ ਜਿਹੜਾ ਤਲਬ ਪੈਦਾ ਹੋ ਸੀ, ਤਲਬ ਚਾਹਤ ਪੈਦਾ ਹੋ ਸੀ, ਖਵਾਹਿਸ਼ ਪੈਦਾ ਹੋ ਸੀ, ਜਿਸ ਤਰ੍ਹਾਂ ਦੁਨੀਆਂ ਦੀ ਖਵਾਹਿਸ਼ ਹੋਈਆਂ, ਕੱਪੜੇ ਪਹਿਨੇ ਦੀ ਖਵਾਹਿਸ਼ ਹੋਈਆਂ, ਖਾਸ਼ਾ ਖਾਣੇ ਦੀਆਂ ਖਵਾਹਿਸ਼ ਹੋਈਆਂ, ਕੋਠੀ ਕਿੰਨੇ ਦੀ ਖਵਾਹਿਸ਼ ਹੋਈਆਂ, ਇਸੇ ਤਰ੍ਹਾਂ ਉਸ ਰੱਬ ਤਾਲਾ ਨੇ ਤਰਫ ਟੁਰਨੇ ਵਾਸਤੇ ਵੀ ਸਾਡੀਆਂ ਖਵਾਹਿਸ਼ ਹੋਈਆਂ ਹੈ ਜੀ, ਇੱਕ ਅਸਲੀ ਚਾਹਤੀਆਂ ਕਿ ਅਸਾਂ ਅਗਰ ਉਸ ਪਾਸੇ ਚੱਲੀਏ ਉਸਕੀ ਤਲਬਣੀ ਵਾਦੀ ਆਣੇ, ਉਹ ਜਿਲ੍ਹਾ ਕ੍ਰਾਸ ਕਰਨਾ ਤਾਂ ਫਿਰ ਅੱਗੇ ਦੂਸਰੀਆਂ ਵਾਦੀਆਂ ਸ਼ੁਰੂ ਹੋਣੀਆਂ। ਬਹਰਲ ਅਸਾਂ ਅਜ਼ਰ ਮੀਆਂ ਸਾਹਿਬ ਨੇ ਜੀ ਕਲਾਮ ਅਜ਼ਰ ਮੀਆਂ ਸਾਹਿਬ ਫਰਮਾਇਆ ਸੀ ਕਿ ਇਸ ਕਿਤਾਬ ਨੇ ਬਾਰੇ 'ਚ ਸਾ ਕਿ ਇਹ ਕਿਤਾਬ ਐਸੀ ਹੈ ਕਿ ਜੇ ਜਿਹੜੀ ਤੁਸੀਂ ਸਮਝੋ ਕਿ ਜਿਸ ਤਰ੍ਹਾਂ ਤਲਵਾਰ ਜਿਹੜੀ ਆ ਉਸ ਲਾਠੀ ਵੀ ਵਿੱਚ ਹੋਣੀ ਮੌਜੂਦ ਹੋ ਹੈ ਜੀ, ਇਸ ਤਰ੍ਹਾਂ ਤੁਸੀਂ ਇਸ ਕਿਤਾਬ ਕੀ ਸਮਝੋ, ਸਫ਼ਰ ਇਸ ਕਿਤਾਬ ਬਣਾਈ ਸੈਫ ਛੁਪੀ ਵਿੱਚ ਲਾਠੀ ਹੈ ਜੀ, ਤਾਂ ਕਿਹੜੇ ਦਾ ਮਤਲਬ ਹੈ ਕਿ ਇਹ ਕਿਤਾਬ ਇਸ ਤਰ੍ਹਾਂ ਹੀ ਅਸਾਂ ਹੁਣ ਇੱਥੇ ਪਹੁੰਚੇ ਸੀ ਕਿ ਹਜ਼ਰਤ ਸ਼ਹਿਜ਼ਾਦਾ ਸੈਫ ਅਲ ਮਲੂਕ ਜਿਹੜਾ ਆਸਮ ਬਿਨ ਸਫਾਨ ਦਾ ਬੇਟਾ ਆ, ਮਿਸਰ ਦਾ ਬਾਦਸ਼ਾਹ ਆਸਮ ਬਿਨ ਸਫਾਨ ਆ, ਉਸਦੀ ਔਲਾਦ ਕੋਈ ਨਹੀਂ ਹੋਣੀ, ਉਹ ਸ਼ਾਦੀ ਕਰਨਾ, ਸ਼ਾਦੀ ਕਰਨ ਤੋਂ ਬਾਅਦ ਉਹ ਫਿਰ ਕਿਹਾ ਉਹਨੇ ਘਰ ਬੇਟਾ ਪੈਦਾ ਹੋਣਾ ਸੈਫ ਅਲ ਮਲੂਕ ਰੱਖਣਾ, ਸੈਫ ਅਲ ਮਲੂਕ ਇਸ ਵਾਸਤੇ ਉਸਦਾ ਨਾਂ ਰੱਖਣਾ ਕਿ ਉਹ ਆਖਣਾ ਕਿ ਇਹ ਸੈਫ ਅਲ ਮਲੂਕ ਜਿਹੜਾ ਇਹ ਇਸ ਵਾਸਤੇ ਉਸਦਾ ਨਾਂ ਰੱਖਿਆ ਗਿਆ ਕਿ ਮੁਖਤਲਿਫ ਬਾਦਸ਼ਾਹ ਜਿਹੜੇ ਚੂੰਕਿ ਇਹ ਬਹੁਤ ਕਈ ਤਖਤਾਂ ਦਾ ਮਾਲਕ ਬਾਦਸ਼ਾਹ ਸਾ, ਆਦੀ ਨੇ ਸ਼ਹਿਜ਼ਾਦਾ ਹੋ ਗਿਆ ਇਹ, ਯਾਨੀ ਨਸਲ ਦਰ ਨਸਲ ਬਾਦਸ਼ਾਹ ਹੀ ਚੱਲਣੀ ਪਈ, ਬੜੇ ਬੜੇ ਦੂਰੋਂ ਬਾਦਸ਼ਾਹ ਆਏ ਔਰ ਗੱਲ ਕੀਤਾ ਨੇ ਜਨਾਬ ਉਸਕੇ ਇਨਾਮ ਤੋਹਫੇ ਜੋ ਵੀ ਦਿੱਤੇ ਨੇ, ਉਹਨਾਂ ਤੋਹਫੇ ਅੰਦਰ ਇੱਕ ਤਲਵਾਰ ਸੀ, ਤਲਵਾਰ ਕੀ ਸੈਫ ਆਣੇ, ਤਾਂ ਮਲੂਕ ਜਿਹੜਾ ਮਲਕਾਂ ਨੇ ਜਾਂ ਬਾਦਸ਼ਾਹ ਨੇ ਸਜਵਾਈ ਉਹਨਾਂ ਲਿਆਦਾ ਨਾਂ ਰੱਖੀ ਸੈਫ ਅਲ ਮਲੂਕ, ਵਾਹ ਬਾਦਸ਼ਾਹ ਨੇ ਤਲਵਾਰ ਜਿਸਨੇ ਲਕਬ ਜਿਹਾ ਸਾ ਇਸਦਾ ਨਾਂ ਰੱਖੀ ਉਹਦੇ ਨੇ। ਬਹਰਲ ਜੀ ਫਿਰ ਉਸ ਤੋਂ ਬਾਅਦ ਬੱਚਾ ਜਿਹੜਾ ਸਾ ਬੜਾ ਹੋਇਆ, ਜਵਾਨ ਹੋਇਆ, ਉਸਕੀ ਸਾਰੀਆਂ ਮਹਾਰਤਾਂ ਸਿਖਾਈਆਂ ਨੇ, ਤਮਾਮ ਇਲਮ ਸਿਖਾਏ ਨੇ, ਬਹੁਤ ਕੁਝ ਉਸਕੀ ਸਿਖਾਇਆ ਨੇ, ਪੜ੍ਹਾਇਆ ਨੇ, ਹੁਣ ਇਹ ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਉਹ ਸਿੱਖੀ ਗਿਆ, ਪੜ੍ਹੀ ਗਿਆ ਸਭ ਕੁਝ, ਉਹਦੀ ਫਿਰ ਜਵਾਨ ਹੋਈ ਗਿਆ, ਫਿਰ ਉਸਦੀ ਬਰਥਡੇ ਜਿਹੜੀ ਆਈ ਸਾਲਗਿਰਾ ਆਈ ਜਿਹੜਾ, ਫਿਰ ਉਸ ਬਾਅਦ ਉਸਕੀ ਉਹ ਤੋਹਫੇ ਵਗੈਰਾ ਦਿੱਤੇ ਨੇ, ਉਹਨਾਂ ਤੋਹਫੇ 'ਚ ਇੱਕ ਐਸਾ ਤੋਹਫਾ ਜਿਹੜਾ ਸਾ ਆਸਮ ਬਿਨ ਸਫਵਾਨ ਕਿ ਆਪਣੇ ਬਾਪ ਦਾਦੇ ਨੂੰ ਤਰਫੋਂ ਮਿਲਣਾ ਆਇਆ, ਉਸ ਪੱਕਾ ਪੈਕ ਰੱਖਿਆ ਵਾ ਸਾ, ਲੇਕਿਨ ਉਸ ਆਖਿਆ ਜੀ ਹੁਣ ਮਾੜਾ ਜੀ ਕਿ ਔਲਾਦ ਹੀ ਹੋਰ ਪਿੱਛਾ ਮਾੜਾ ਆਇਆ ਕੋਈ ਨਹੀਂ, ਮੈਂ ਬੁੱਢਾ ਬਜ਼ੁਰਗ ਹੋ ਗਿਆ, ਇਸ ਹਵਾਲਾ ਕਰੋ, ਇਸਕੀ ਸਭ ਤੋਂ ਅੱਛੀ ਚੀਜ਼ ਸੀ ਸਾਡੇ ਹਵਾਲਾ ਕਰੋ, ਉਹ ਹਵਾਲਾ ਕੀਤੀ ਨਾ ਜੀ, ਉਸ ਫਿਰ ਉਹ ਸਾਰੇ ਤੋਹਫੇ ਖੋਲ੍ਹੇ, ਚੈੱਕ ਸ਼ੈੱਕ ਕੀਤਾ, ਉਸ ਤੱਕ ਆਇਆ ਉਸ ਪਰ ਇੱਕ ਪੋਰਟਰੇਟ ਨਿਕਲਿਆ, ਇੱਕ ਤਸਵੀਰ ਲੱਗੀ ਵੀ ਇੱਕ ਪਾਸੇ, ਇੱਕ ਸ਼ਹਿਜ਼ਾਦੇ ਨਹੀਂ ਇਸੇ ਨਹੀਂ ਸੈਫ ਅਲ ਮਲੂਕ ਦੇ ਨਾਲ ਇੱਕ ਤਸਵੀਰ ਹੋ ਰਹੀ, ਉਸ ਤਸਵੀਰ 'ਤੇ ਉਹ ਆਸ਼ਕ ਹੋ ਗਿਆ, ਉਸ ਇਸ਼ਕੀ ਗ੍ਰਿਫਤਾਰ ਹੋ ਗਿਆ, ਹੁਣ ਜਿਹੜਾ ਗ੍ਰਿਫਤਾਰ ਹੋ ਗਿਆ ਜੀ ਤਾਂ ਫਿਰ ਉਸਨੇ ਉਸਕੀ ਪਤਾ ਕੋਈ ਨਹੀਂ ਕੁਥਾ ਜੀ, ਉਹ ਤਸਵੀਰ ਲੈ ਕੇ ਬਾਦਸ਼ਾਹ ਸਲਾਮਤ ਉਹ ਬੰਦੇ ਦੇ ਬੜੇ ਵਫ਼ਦ ਭੇਜੇ, ਪੂਰੀ ਦੁਨੀਆਂ ਅੰਦਰ ਗਏ ਵਫ਼ ਜੀ, ਤਾਂ ਕਿ ਅਸਾਂ ਲੋੜ ਲਾੜ ਕਰੀਏ ਬਾਈ ਕੁਥੇ ਇਹ ਜਿਹੜਾ ਆਪਣਾ ਇਹ ਸ਼ਹਿਜ਼ਾਦਾ ਜਿਹੜਾ ਇਹ ਜਿਹੜਾ ਬੰਦਾ ਆ ਬਾਈ, ਮਤਲਬ ਕੋਈ ਇਸ ਤਸਵੀਰਾਂ ਨੇ ਕੋਈ ਬੰਦਾ ਸੀ ਲੱਭੇ, ਕਿਸੇ ਬਾਦਸ਼ਾਹ ਦੀ ਬੇਟੀ ਹੈ ਕੁਣੀ ਕਿਸ ਤਰ੍ਹਾਂ ਵੀ ਆ, ਪਰ ਕੋਈ ਨਾ ਕੋਈ ਨਹੀਂ ਮਿਲ ਸਕੀ, ਉਹਨੇ ਮੁੜੀ ਸੀ ਆਖਿਆ ਜੀ ਅਸਾਂ ਬੜੀ ਕੋਸ਼ਿਸ਼ ਕੀਤੀ, ਅਸਾਂ ਕੋਈ ਚੀਜ਼ ਹਾਸਲ ਨਹੀਂ ਹੋਈ। ਚਲੋ ਹੁਣ ਫਿਰ ਇਹ ਹੋਇਆ ਕਿ ਬਾਦਸ਼ਾਹ ਇਹ ਬੇਟਾ ਜਿਹੜਾ ਸਾ ਰੋਣ ਪਿੱਟਣ ਲਈ ਪਿਆ, ਆਖਿਆ ਮੈਂ ਇੱਧਰ ਜਾ ਸਾਂ ਉੱਧਰ ਲੁੱਟ ਸਾਂ, ਪਰ ਸ਼ਾਰਟ ਗੱਲ ਇਹ ਉਹਨਾਂ ਉਸਦੀ ਪੌੜੀ ਡੱਕੀ ਸੱਟਿਆ, ਕੈਦ ਜ਼ਿੰਦਾਂ ਚਲਾ ਗਿਆ, ਆਖਰ ਜਨਾਬ ਜਿਹੜਾ ਉਸ ਬਿਲਕੁਲ ਆਪਣੇ ਬਾਦਸ਼ਾਹੀ ਦਾ ਲਿਬਾਸ ਸਾਰਾ ਲਾਈ ਸੱਟਿਆ, ਬਿਲਕੁਲ ਜਨਾਬ ਮਲੰਗ ਬਣ ਗਿਆ, ਫਕੀਰ ਬਣ ਗਿਆ, ਫਿਰ ਰਾਤੀ ਖਾਬ ਵਿੱਚ ਮਹਬੂਬ ਆ ਗਿਆ ਹੈ ਜੀ।
ਇਹ ਯਾਦ ਰੱਖਿਆ ਵੇ ਕਿ ਖਵਾਬ ਵਿੱਚ ਉਸੇ ਲੈ ਇਸਨੇ ਯਾਨੀ ਉਹ ਫਿਰ ਉਹਨਾਂ ਅਸੀਂ ਆਪਣਾ ਐਡਰੈਸ ਦਿੱਤਾ, ਉਹਨਾਂ ਐਡਰੈਸ ਦਿੱਤਾ, ਪਤਾ ਦਿੱਤਾ, ਪਤਾ ਨਿਸ਼ਾਨੀ ਦਿੱਤਾ ਕਿ ਜਨਾਬ ਇਸ ਤਰ੍ਹਾਂ ਆ ਕਿ ਤੁਸਾਂ ਜਨਾਬ ਇਹ ਖੁਸ਼ਕੀ ਦਰਸਤੇ ਦੋਏ। ਅੱਛਾ ਇਸ ਪ੍ਰਕਾਰ ਗੱਲ ਕਰਸਾਂ ਜੀ, ਉਸ ਵਿੱਚ ਟਾਈਮ ਨਹੀਂ ਹੋਣਾ ਫਿਰ ਗੱਲ ਰਹਿਣੀ। ਇੱਕ ਰਸਤਾ ਖੁਸ਼ਕੀ ਵਾਲਾ, ਇਹ ਵੀ ਮਹਿਬੂਬ ਤੱਕ ਪਹੁੰਚਣ ਵਾਸਤੇ ਇਹ ਵੀ ਰਜ਼ਾ ਵੀ ਥਿਆ, ਅਤੇ ਇੱਕ ਰਸਤਾ ਪਾਣੀ ਦਰਿਆਈ ਆਬੀ ਰਸਤਾ। ਜੇ ਹੁਣ ਜਿਹੜਾ ਰਸਤਾ ਨਾ ਇਹ ਦੁਨੀਆਦਾਰਾਂ ਵਾਲਾ ਮਹਿਬੂਬ ਤੱਕ ਪਹੁੰਚਣ ਨਾ, ਇਹ ਖੁਸ਼ਕੀ ਵਾਲਾ, ਇਹ ਤਾਂ ਵੀ ਬੜੇ ਬੜੇ ਝਗੜੇ ਅਤੇ ਬੜੇ ਬੜੇ ਲੜਾਈਆਂ ਅਤੇ ਝਗੜੇ ਅਤੇ ਬੜੀ ਮਤਲਬ ਬਹਿਸਾਂ ਅਤੇ ਸ਼ਾਸਾਂ ਸਾਰੀਆਂ ਇੱਥੇ ਹੋਣੀਆਂ। ਜਦ ਗੋਤਾ ਸਾਨੂੰ ਜਿਹੜਾ ਸਮੁੰਦਰ ਵਿੱਚ ਫਕੀਰ, ਉਹਨਾਂ ਕਿਸੇ ਲੜਾਈ ਝਗੜਾ ਰਹਿਣਾ ਹੀ ਨਹੀਂ। ਇਹ ਬਾਬੇ ਨੇ ਆਖਿਆ ਨਹੀਂ ਉਹ ਐਸੀ ਮੁਕਾਮ 'ਤੇ ਜੁਲਣਾ, ਐਸੇ ਮੁਕਾਮ 'ਤੇ ਪਹੁੰਚਣਾ, ਨਾ ਉਸਕੀ ਖੁਸ਼ੀ, ਨਾ ਗਮੀ, ਨਾ ਚੰਗੀ, ਨਾ ਮੰਦੀ, ਉਸਕੀ ਆਪਣੇ ਆਪ ਨੂੰ ਹੋਸ਼ ਨਹੀਂ ਹੋਣਾ, ਉਸਕੀ ਇਹ ਪਤਾ ਨਹੀਂ ਹੋਣਾ ਕਿ ਮੈਂ ਆਸ਼ਕ ਤੋਂ ਹੋਈ ਹਾਂ, ਕਿਸ ਪਰ ਆਸ਼ਕ ਹੋਇਆ, ਯਾਨੀ ਇਸ ਮੁਕਾਮ 'ਤੇ ਪਹੁੰਚਣਾ। ਕਹਿਣ ਦਾ ਮਤਲਬ ਹੈ ਉਹ ਦੋ ਰਸਤੇ ਉਸ ਦੱਸਿਆ, ਤੂੰ ਦਰਿਆਈ ਰਸਤਾ ਆਇਆ ਸੀ, ਦਰਿਆਈ ਰਸਤਾ ਜਿਹੜਾ ਆਇਆ ਸੀ, ਅਤੇ ਫਿਰ ਤੂੰ ਇਹ ਰਸਤਾ ਜਿਹੜਾ ਇਹ ਟੁਰਸੇ। ਬਹਰਹਾਲ ਉਹ ਸ਼ਹਿਜ਼ਾਦਾ ਜਨਾਬ ਫਿਰ ਗੱਲ ਕਰਨਾ, ਮਤਲਬ ਹੈ ਸਾਰੇ ਬੰਦ ਦੋਸਤਾਂ ਬਾਪ ਕੀ ਬੁਲਾਉਣਾ, ਦੱਸਣਾ ਛੱਸਣਾ, ਵਾਲਸ ਉਹ ਸ਼ਹਿਜ ਆ ਜਾਣਾ, ਵਾਲਸ ਸਾਹਿਬ ਆਖਣੇ ਠੀਕ ਹੈ ਅਸੀਂ ਸਫ਼ਰ ਤਿਆਰੀ ਕਰੋ। ਉਹ ਫਿਰ ਸਾਰੇ ਲੰਗਰ ਖਾਣੇ ਛਾਣੇ ਸਾਰਾ ਨਿਜ਼ਾਮ ਜਿਹੜਾ ਪੂਰਾ ਬਾਦਸ਼ਾਹ ਨਾਲ ਜਿਹੜਾ ਸਫ਼ਰ ਜੋ ਟੁਰਨੇ ਛੁਰਨੇ, ਉਹ ਬਹਰਹਾਲ ਜੀ ਉਹ ਸਾਰਾ ਉਹ ਕਹਿ ਕਰਨਾ ਕਿ ਉਹ ਸਾਰਾ ਜੀ ਸਮਾਨ ਵਗੈਰਾ ਸਭ ਕੁਝ ਉਹ ਦੇਣੇ, ਔਰ ਉਸ ਬੇਟੇ ਕੀ ਜਨਾਬ ਨਾਲ ਟੁਰੀ ਉਹਨੇ। ਹੁਣ ਜਨਾਬ ਸ਼ਹਿਜ਼ਾਦਾ ਉਸ ਨਾਲ ਜਿਹੜਾ ਦੋਸਤ ਆ ਉਹ ਵੀ ਨਾਲ ਹੋਈ ਜਾਣਾ, ਔਰ ਬੇਸ਼ੁਮਾਰ ਸਾਰਾ ਸਿਸਟਮ ਟੁੱਟ ਪੈਣਾ। ਹੁਣ ਉਹ ਸਫ਼ਰ ਕਰਨੇ ਕਰਨੇ ਐਸੀ ਜਗ੍ਹਾ ਪਰ ਪਹੁੰਚੇ ਨਾ ਜੀ, ਉਹ ਉੱਥੇ ਜਿਹੜਾ ਪਹੁੰਚੇ ਉੱਥੇ ਉਹਨਾਂ ਆਖਿਆ ਕਿ ਅਸਾਂ ਇੱਥੇ ਥੋੜ੍ਹੀ ਤੱਕੀ ਅਤੇ ਖੁਸ਼ਕੀ ਵਾਲੀ ਜਗ੍ਹਾ ਟਾਪੂ ਤੱਕਿਆ ਨੇ। ਟਾਪੂ ਇਸ ਕਿ ਆਖਣੇ ਜਿਹੜਾ ਤਕਰੀਬਨ ਸਮੁੰਦਰਾਂ ਦੇ ਵਿਚਕਾਰ ਐਸੀ ਜਗ੍ਹਾ ਹੋਵੇ, ਐਸੀ ਚੀਜ਼ ਹੋਵੇ ਜਿੱਥੇ ਅੱਗੇ ਪਿੱਛੇ ਪਾਣੀ ਹੋਵੇ ਲੇਕਿਨ ਉਹ ਉੱਥੇ ਵਾ ਖੁਸ਼ਕੀ ਜਗ੍ਹਾ ਹੈ, ਉਹ ਤੱਕੀ ਨੇ ਉਹਨਾਂ ਹਜੇ ਇੱਥੇ ਅਸਾਂ ਮਤਲਬ ਬੇੜੇ ਸ਼ੇਰੇ ਖਿਲਾਉਣੇ ਆ, ਉਹ ਬੈਰੀ ਬੇੜੇ ਉੱਥੇ ਖਿਲਾਏ ਨੇ, ਕਿਸ਼ਤੀਆਂ ਵਗੈਰਾ ਸਾਰੀਆਂ ਖਿਲਾਈ ਜਨਾਬ, ਤਾਂ ਉਹ ਫਿਰ ਉੱਥੇ ਉਹਨਾਂ ਲੰਗਰ ਲਾਈ ਕਿੱਦਾਂ ਬਈ ਉੱਥੇ ਬੈਠੇ ਗਲਤੀ ਦੀ ਉਹ। ਹੁਣ ਹਜ਼ਰਤ ਮੀਆਂ ਸਾਹਿਬ ਜਿਹੜੀ ਹੈ ਉਹ ਜਿਹੜੀ ਜਾ ਸੀ ਨਾ, ਉਹ ਜਿਹੜੀ ਜੂ ਹੈ ਜੀ, ਇੱਕ ਲਫ਼ਜ਼ ਇੱਥੇ ਦੋ ਚੀਜ਼ਾਂ ਨੇ। ਉਸ ਦਿਨ ਮੈਂ ਗੱਲ ਕੀਤੀ ਸੀ, ਮੇਰੇ ਖਿਆਲ ਪੂਰੀ ਨਹੀਂ ਗੱਲ ਹੋਈ, ਇਹ ਕੋਲ ਜੂ ਜੀਮ ਵਾਓ ਰਮਜ਼ਾ ਜਿਹੜੇ ਬੜੇ ਬੜੀ ਏ ਉਸਨੇ ਕਿਹਾ ਹੋਣੀ, ਇਹ ਜੀ ਸਾਡੇ ਜੂਏ ਸ਼ੀਰ ਲਾਉਣਾ, ਜੂਏ ਸ਼ੀਰ ਦਾ ਮਤਲਬ ਹੈ ਦੁੱਧ ਵਾਲੀ ਨਹਿਰ, ਯਾਨੀ ਜੂਏ ਨਾ ਮਤਲਬ ਹੋਣਾ ਜੀਮ ਵਾਓ ਤਾਂ ਅਗਰ ਅਮਜ਼ਾ ਔਰ ਬੜੀ ਵੇਵ ਹੈ ਉਸਕੀ ਅਸਾਂ ਉਸਕੀ ਮਤਲਬ ਹੋਣਾ ਕਿ ਨਹਿਰ। ਅੱਛਾ ਇਹ ਕੌਣ ਜੂ ਜੀਮ ਪੇਸ਼ ਤਾਂ ਉਹ ਤਾਂ ਅੱਗੇ ਏ ਜਿਹੜੀ ਜਿਹੜੀ ਆ ਉਹ ਹੀ ਹੈ, ਹੁਣ ਉਸਕੀ ਅਸਾਂ ਲੋਰੈਲੀ ਏ ਆਖਦੇ ਹੁੰਦੇ ਸਾਂ, ਠੀਕ ਹੈ ਜੀ। ਅੱਛਾ ਇਹ ਜਿਹੜੀ ਏ ਜਿਹੜੀ ਹੈ ਉਹ ਅਗਰ ਅੱਗੇ ਲਾਸੋ ਤਾਂ ਇਸ ਤਰ੍ਹਾਂ ਮਤਲਬ ਆ, ਇਹ ਜਿਹੜੀ ਜੂ ਹੈ ਇਸ ਤਰ੍ਹਾਂ ਮਤਲਬ ਹੋਣਾ ਕਿ ਜਿਸ ਤਰ੍ਹਾਂ ਇੱਕ ਐਸਾ ਇਲਾਕਾ ਆ ਜਿੱਥੇ ਮਤਲਬ ਹੈ ਮਸਲ ਤੁਸਾਂ ਫਿਰਨੇ ਟੁਰਨੇ ਵਾਸਤੇ ਜਗ੍ਹਾ, ਜਿੱਥੇ ਪਾਰਕ ਤੁਹਾਨੂੰ ਹੋਈ ਆ ਜਾਂ ਸਾਰੇ ਪਾਸੇ ਮਤਲਬ ਹੈ ਬੜੀ ਹਰਿਆਲੀ ਹੈ, ਬੜੇ ਅੱਛੇ ਬੂਟੇ ਦਰਖਤ ਏ, ਯਾਨੀ ਮਤਲਬ ਐਸਾ ਕੋਈ ਜੰਗਲ ਟਾਈਪ ਆ, ਕੋਈ ਐਸੀ ਬਹੁਤ ਬੜੀ ਜਗ੍ਹਾ ਏ ਫਿਰਨੇ ਟੁਰਨੇ ਵਾਸਤੇ ਬੜੀ ਖੂਬਸੂਰਤੀ ਹੈ ਜੀ। ਮਤਲਬ ਹੈ ਹਰ ਕਿਸਮ ਨੇ ਉੱਥੇ ਤੁਸੀਂ ਪੌਦੇ ਦਰਖਤ ਹਰ ਚੀਜ਼ ਮਿਲਣੀ, ਜਾਨਵਰ ਹੋਣੇ ਹਰ ਚੀਜ਼, ਮਤਲਬ ਹੈ ਇਸ ਕਿਸਮ ਨਾਲ ਉਹ ਸਾਰਾ ਸਾਰਾ। ਤਾਂ ਕਹਿਣ ਦਾ ਮਤਲਬ ਹੈ ਕਿ ਇਹ ਹਜ਼ਰਤ ਮੀਆਂ ਸਾਹਿਬ ਆਖਣੇ ਜੀ, ਹੁਣ ਜਨਾਬ ਉਹ ਉੱਥੇ ਸ਼ਹਿਜ਼ਾਦਾ, ਤਾਂ ਹਜ਼ਰਤ ਮੀਆਂ ਸਾਹਿਬ ਇਸੇ ਬਾਰੇ ਇੱਕ ਗੱਲ ਲਿਖਣੇ ਸੀ, ਉਸ ਪੜ੍ਹਨੇ ਸੀ, ਉਹਦੀ ਅਸਾਂ ਪੇਸ਼ ਕੀਤੀ ਸੀ ਕਿ ਮੀਆਂ ਸਾਹਿਬ ਫਰਮਾਉਂਦੇ ਵੋ ਕੋਇਲ ਮੋਰ ਚਕੋਰ ਹਜ਼ਾਰਾਂ ਤੇ ਖੁਸ਼ ਆਵਾਜ਼ ਲਟੋਰੇ, ਤੋਤੇ ਕਮਰੀ ਕਾਲੇ ਤੀਤਰ ਤੇ ਬੋਲਣ ਵਾਂਗ ਕਟੋਰੇ, ਤੇ ਕੱਗਾਂ

ਤੇ ਜੋਸ ਜੂਏ ਫਿਰਦਾ ਖੁਸ਼ਬੋਈ ਵਾਲੀ ਤੇ ਜੰਨਤ ਵਾਂਗ ਚੋ ਗਿਰਦਾ ਤੇ ਸੈਫ ਮਲੂਕ।

0: ਆਮ ਇਸ ਜੂਏ ਤੇ ਵੇਖ ਮਕਾਮ ਪਲੇਰਾ ਤੇ ਕਦੇ ਸ਼ਹਿਜ਼ਾਦਾ ਮਜਲਸ ਲਾਏ ਤੇ ਜਿਉਂ ਦਰਬਾਰ ਸ਼ਾਨ ਦੇ ਕਦੇ ਸ਼ਿਕਾਰ ਕਰੇ ਵਿੱਚ ਜੰਗਲ ਤੇ ਤਿੱਤਰ ਮਿਰਗ ਸਿਆਂਦੇ। ਹੁਣ ਜੀ ਦੇਖੋ ਮੀਆਂ ਸਾਹਿਬ ਇਹ ਸਾਰਾ ਨਕਸ਼ਾ ਜਿਹੜਾ ਪੇਸ਼ ਕੀਤਾ ਜੀ, ਜਿਹਨੇ ਕੋਲ ਜਿਹੜਾ ਟਾਪੂ ਆ ਨਾ ਜੀ, ਉਸ ਨਾਲ ਹਜ਼ਰਤ ਮੀਆਂ ਸਾਹਿਬ ਬੜਾ ਖੂਬਸੂਰਤ ਨਕਸ਼ਾ ਪੇਸ਼ ਕਰ ਰਹੀ। ਇੱਥੇ ਅਲਾਮਾ ਸਾਹਿਬ ਦਰਿਆ ਕਿਨਾਰੇ ਗਏ ਨਾ ਜੀ, ਤਾਂ ਖਿਜ਼ਰੇ ਰਾਹ ਨਜ਼ਮ ਹੈ ਹਜ਼ਰਤ ਖਿਜ਼ਰੇ ਸਾਹਿਬ ਮਿਲਣੇ ਵਾਸਤੇ ਜਾਣੇ ਉਹ ਇਹ ਬਾਬਰ ਮਿਲਸਨ ਮੈਂ ਕਿਹਾ ਗੱਲਾਂ ਉਹਨੂੰ ਪੁੱਛਣੀਆਂ ਕਿ ਫਿਊਚਰ ਦੇ ਅੰਦਰ ਇਹ ਚੀਜ਼ਾਂ ਕਿਆ ਹੋ ਸਨ। ਹੁਣ ਅਗਰ ਉਹ ਕੰਮ ਇੱਥੋਂ ਸ਼ੁਰੂ ਕਰਨਾ, ਹੁਣ ਸ਼ੇਅਰ ਸ਼ੁਰੂ ਹੋਇਆ ਸਾ ਕਿ ਮੈਂ ਦੇਖਿਆ ਕਿ ਜਾਂ ਇੱਕ ਮਤਲਬ ਪੈਕੇਜ ਹਨ ਮਾ ਖਿਜ਼ਰ ਜਿਹੜੇ ਉਹ ਆ ਗਏ, ਔਰ ਫਿਰ ਉਹ ਜਨਾਬ ਮੈਂ ਤੱਕੀ ਤਾਂ ਫਿਰ ਉਹ ਮਤਲਬ ਬੜੀ ਉਹਨਾਂ ਕੀ ਖੂਬਸੂਰਤੀ ਉਸਨੇ ਚਿਹਰੇ ਪਰ ਸੀ। ਅਤੇ ਫਿਰ ਉਹਨੇ ਮਾਗਲ ਪੁੱਛਿਆ ਵਾ ਦੋਸਤਾ ਕੁਦਰ, ਅੱਛਾ ਬਾਤ ਰਾਣੇ ਦਾ ਮਤਲਬ ਇਹ ਉਸ ਤੋਂ ਪਹਿਲਾਂ ਜਿਹੜੇ ਸ਼ੇਅਰ ਅਲਾਮਾ ਸਾਹਿਬ ਵੀ ਲਿਖੇ ਨਾ, ਉਹ ਇੱਕ ਖੂਬਸੂਰਤੀ ਉਸ ਉਸਨ ਕੀ ਵਾਜ਼ੇ ਕਰਨ ਵਾਸਤੇ। ਇੱਥੇ ਹਜ਼ਰ ਮੀਆਂ ਸਾਹਿਬ ਵੀ ਇਹ ਬਿਲਕੁਲ ਸੇਮ ਮਿਸਾਲ ਹੁਣ ਤੱਕ ਹੋਣਾ ਜੀ, ਤੁਸੀਂ ਗੱਲ ਸੁਣੋ। ਹੁਣ ਉੱਥੇ ਕਿਆ ਹੋਇਆ ਕਿ ਸ਼ਹਿਜ਼ਾਦਾ ਉੱਥੇ ਉੱਚੀ ਹੁਣ ਇਤਨੇ ਇਤਨੇ ਸ਼ੇਅਰ ਸੇ ਕਿ ਸਬਜ਼ੀਓ ਸਭ ਪੁਸ਼ਾਕ ਜ਼ਮੀ ਨੂੰ ਵਾਂਗਣ ਨੇਕੋ ਬਖਤਾਂ ਹਰ ਹਰ ਪਾਸੇ ਪਾਣੀ ਨਹਿਰਾਂ ਲਾਇਆ ਰੰਗ ਦਰਖਤਾਂ ਮੇਵਾਦਾਰ ਪੱਕੀ ਅਰ ਡਾਲੀ ਲਟਕ ਜ਼ਮੀਨ ਪਰ ਆਈ ਗੁਲ ਫੁੱਲ ਰੰਗ ਬਿਰੰਗੇ ਫੁੱਲੇ ਰੌਣਕ ਜੂ ਸਵਾਈ। ਯਾਨੀ ਮਤਲਬ ਹੈ ਉਹ ਜਿਹੜੀ ਜੂ ਹੀ ਵਾ ਜਗ੍ਹਾ ਜਿਹੜੀ ਸਿਰਫ ਹੈ ਬੜੀ ਖੂਬਸੂਰਤੀ ਪੈਦਾ ਹੋਈ ਗਈ, ਬੜੀ ਰੌਣਕ ਲਈ ਪਈ। ਅਤੇ ਕੋਇਲ ਮੋਇਲ ਮੈਂ ਦੱਸਦੀ ਕੋਇਲ ਮੋਰ ਚਕੋਰ ਅਜ਼ਾਰਾਂ ਖੁਸ਼ ਆਵਾਜ਼ ਲਟੋਰੇ ਤੋਤੀ ਕੁਮਰੀ ਨਾਲ ਕਾਲੇ ਤਿੱਤਰ ਬੋਲਣ ਵਾਂਗ ਕਟੋਰੇ। ਇਹ ਮੈਂ ਪੜ੍ਹਿਆ ਸੀ ਕਿ ਇਹ ਜਿਹੜੇ ਸਾਰੇ ਪਰਿੰਦੇ ਇਹ ਸਾਰੇ ਜਿਹੜੇ ਸੀ ਉਹ ਆਪਣੀ ਆਵਾਜ਼ਾਂ ਬੋਲੀ 'ਚ ਬੋਲਣੇ ਪਏ, ਔਰ ਜਨਾਬ ਬੜਾ ਖੂਬਸੂਰਤ ਉਹਨਾਂ ਯਾਨੀ ਬੜਾ ਜ਼ਬਰਦਸਤ ਔਰ ਸੁਰੀਲੀ ਆਵਾਜ਼ ਵਿੱਚ ਬੋਲੇ। ਤਾਂ ਕਹਿਣੇ ਕੱਗਾਂ ਟੋਰ ਗੁਮਾਣੀ ਕੱਢੀ ਅਤੇ ਚੱਲਣ ਵਾਂਗ ਅਣਸਾਂ ਤਾਂ ਬਹੁਤੇ ਮਿਰਗ ਸ਼ਿਕਾਰੀ ਦੂਜੇ ਕਿਤਨੇ ਗਿਣ ਗਿਣ ਦੱਸਾਂ। ਹੁਣ ਅਜੇ ਅੱਛਾ ਇਹ ਜਿਹੜੀ ਜਾਣ ਜੀ ਅਸਾਂ ਇਸ ਕੀ ਆਪਣੀ ਜ਼ਬਾਨ 'ਚ ਆਣੇ ਆ ਕੱਗ, ਕੱਗ ਹੈ ਜੀ, ਕੱਗ ਜਿਹੜੀ ਹੈ ਇਹ ਬੜੀ ਵੀ ਬੜਾ ਅੱਛਾ ਪਰਿੰਦਾ, ਜਿਸ ਕੀ ਕੌਂਕ ਵੀ ਆਖਣੇ ਆ ਔਰ ਯਕੀਨਨ ਇਸ ਕੀ ਚਕੋਰ ਵੀ ਆਖਿਆ ਜਾਣਾ। ਅਤੇ ਇਹ ਮਤਲਬ ਹੈ ਜਿਹੜਾ ਹੁਣ ਅਸਾਂ ਮਤਲਬ ਹੈ ਇਸ ਕੀ ਆਖਣੇ ਆ, ਅਸਾਂ ਕੱਗਾਂ ਆਖਣੇ ਹਾਂ, ਠੀਕ ਹੈ। ਇਹ ਵੀ ਮਤਲਬ ਲਫ਼ਜ਼ ਵੀ ਇਸੇ ਤਰ੍ਹਾਂ ਇਸਤੇਮਾਲ ਹੈ ਕਿ ਕੱਗਾਂ ਟੋਰ ਗੁਮਾਣੀ, ਇਹਨਾਂ ਦੀ ਟੋਰ ਬੜੀ ਖੂਬਸੂਰਤ ਆਉਣੀ, ਪਰਿੰਦਾ ਬੜਾ ਖੂਬਸੂਰਤ ਆ ਹੈਂਜੀ। ਔਰ ਇਸ ਨੇ ਮਤਲਬ ਹੈ ਪੈਰ ਵੀ ਜਿਹੜੇ ਥੋੜ੍ਹੇ ਯਾਨੀ ਪੀਲੇ ਜਿਹੇ ਰੰਗਣੇ ਹੋਣੇ, ਬੜੇ ਖੂਬਸੂਰਤ ਯਾਨੀ ਮਤਲਬ ਅੱਛੇ ਤਰੀਕੇ ਉਹਨੇ ਚਾਲ ਜਿਹੜੀ ਹੈ ਨਾ ਅਜ਼ਰਤ ਮੀਆਂ ਸਾਹਿਬ ਵਾਕਈ ਬਿਲਕੁਲ ਸਹੀ ਗੱਲ ਲਿਖੀ ਕਿ ਉਸ ਇਲਾਕੇ 'ਚ ਹੁਣ ਖਤਮ ਹੋ ਗਈ ਹੈ ਜੀ। ਹੁਣ ਤਾਂ ਉਹ ਸ਼ਿਕਾਰੀ ਸ਼ਿਕਾਰੀ ਆ ਗਏ ਜਨਾਬ, ਤਾਂ ਇੱਧਰ ਮਾਰਿਆ ਉੱਧਰ ਮਾਰਿਆ ਹੈਂਜੀ। ਹੁਣ ਬਸ ਕਾਫੀ ਪਾਬੰਦੀ ਵੀ ਹੈ, ਲੇਕਿਨ ਉਸ ਬਾਵਜੂਦ ਵੀ ਅਸਾਂ ਚੂੰਕਿ ਸ਼ਿਕਾਰ ਕਰਨੇ ਹਾਂ ਤਾਂ ਬਸ ਚੀਜ਼ਾਂ ਪਰਿੰਦੇ ਸਾਰੇ ਯਾਨੀ ਖਤਮ ਹੋ ਗਏ। ਲੇਕਿਨ ਇਹ ਕੱਗਾਂ ਜਿਹੜੀਆਂ ਅਸੀਂ ਆਉਣੀਆਂ ਸੀ ਤਾਂ ਉਹ ਆਣੇ ਕੱਗਾਂ ਟੋਰ ਨਮਾਣੀ ਕੱਢੀ ਟੋਰ ਗੁਮਾਣੀ ਕੱਢੀ ਚੱਲਣ ਵਾਂਗਣ ਅਸਾਂ। ਇਹ ਅਣਸ ਪਰਿੰਦਾ ਜਿਹੜਾ ਉਹ ਸਾਲ ਟੁਰਨ ਜਨਾਬ ਬੜੇ ਡਿਜ਼ਾਇਨ ਨਾਲ ਬੜੇ ਤਰੀਕੇ ਨਾਲ ਯਾਨੀ ਉਸਨੇ ਇੱਕ ਮਤਲਬ ਹੈ ਜਿਹੜਾ ਨਾ। ਅਤੇ ਅੱਗੇ ਆਣੇ ਬਹੁਤੇ ਮਿਰਗ ਸ਼ਿਕਾਰੀ, ਮਿਰਗ ਆਣੇ ਜੀ ਮਿਰਗ ਯਾਨੀ ਐਸਾ ਜਾਨਵਰ ਜਿਸ ਸ਼ਿਕਾਰ ਕੀਤਾ ਜਾਏ, ਔਰ ਜ਼ਿਆਦਾਤਰ ਜਨਾਬ ਉਹ ਯਾਨੀ ਅਰਨੀ ਕੀ ਜਿਹੜਾ ਰਹਿਣਾ ਉਸ ਕੀ ਆਖਿਆ ਜਾਣਾ ਹੈਂਜੀ। ਉਹ ਆਖੜੇ ਕਿ ਬਹੁਤੇ ਮਿਰਗ ਸ਼ਿਕਾਰੀ ਦੂਜੇ ਕਿਤਨੇ ਗਿਣ ਗਿਣ ਦੱਸਾਂ, ਬੜੇ ਬੜੇ ਸ਼ਿਕਾਰੀ ਜਾਨਵਰ ਉੱਥੇ ਫਿਰਨੇ ਸੀ ਜਿਹਦੇ ਜਿਹੜੀ ਜੂ ਉਹ ਜਿਹੜਾ ਜਗ੍ਹਾ ਇਲਾਕਾ ਜਿਹੜਾ ਜੰਗਲ ਆ ਉਹ ਟਾਪੂ ਜਿਹੜਾ ਉਸਨੇ ਬਾਰੇ ਅਜ਼ਮੀਨ ਸਾਹਿਬ ਲਿਖਿਆ ਉੱਥੇ ਤੋਤੇ ਸੀ, ਮਤਲਬ ਮੁਖਤਲਿਫ ਕਿਸਮ ਦੀਆਂ ਚੀਜ਼ਾਂ ਸੀਆਂ ਉਹ ਬੋਲੀਆਂ ਚੱਲ ਰਹੀਆਂ ਸੀਆਂ ਆਪਣੀ ਆਪਣੀ ਆਵਾਜ਼ਾਂ 'ਚ, ਮਤਲਬ ਬੜੀ ਖੂਬਸੂਰਤੀ ਹੋਣਾ ਜਿਹਨੇ ਦੇਖੋ ਨਾ ਇਸ ਤੋਂ ਤੱਕਿਆ ਸੀ ਜਿਹੜੀ ਪਾਰਕਾਂ ਸ਼ਾਰਕਾਂ ਜਿਹੜੇ ਐਨੀਮਲ ਪਾਰਕ ਵਗੈਰਾ ਬਣਨੇ ਇੱਥੇ। ਤਾਂ ਤੁਸੀਂ ਵੀ ਸੁਣਿਆ ਸੀ ਕਿ ਸ਼ਫੀਲ ਇੱਥੇ ਦਾਦਰ ਬ੍ਰਾਡਕਾਸਟਿੰਗ ਦੇ ਐਸਾ ਵਾਕਿਆ ਵੀ ਪੇਸ਼ ਆਇਆ ਕਿ ਉਹ ਜਿਹੜਾ ਜੰਗਲੀ ਉਹ ਯਾਨੀ ਸ਼ੇਰ ਜਿਹੜਾ ਸਾ ਉਸਨੇ ਉਹ ਜਿੱਥੇ ਉਹ ਜਗ੍ਹਾ ਆਉਣਾ ਉਸ ਜਾ ਕੁਛ ਛਾਲ ਮਾਰੀ ਅੰਦਰ ਚਲਾ ਗਿਆ, ਫਿਰ ਉੱਥੇ ਉਸ ਸ਼ੇਰ ਹੈ ਉਸ ਕੀ ਖਤਮ ਮਾਰੀ ਸੁੱਟਿਆ। ਬੜੀ ਇੱਕ ਅਫਸੋਸਨਾਕ ਖਬਰ ਹੈ। ਬਾਤ ਇਹ ਹੈ ਇਹ ਜਿਹੜੇ ਅਸਾਂ ਇਹਨਾਂ ਕੀ ਤੱਕੋ ਬਿਸ਼ਮਾਰ ਅਸਾਂ ਫਿਲਮਾਂ ਤੱਕਣੇ ਹਾਂ ਕਿ ਉਹ ਸੋਹਣਾ ਜਾਨਵਰ ਉਸਨੇ ਬੰਦਾ ਇਹ ਕਰਨਾ ਉਹ ਕਰਨਾ, ਕਿਸੇ ਲੋਕਾਂ ਸਿਖਾਏ ਵੀ ਹੋਣੇ ਐਸੀ ਗੱਲ ਨਹੀਂ, ਲੇਕਿਨ ਇਹ ਤੁਸੀਂ ਇੱਕ ਇਨਸਾਨ ਨਹੀਂ ਇਹ ਜਾਨਵਰ ਹੈ, ਜਾਨਵਰ ਕੀ ਜਾਨਵਰ ਹੀ ਦੇਖਣਾ ਚਾਹੀਦਾ। ਇਹ ਕਿਸੇ ਵਕਤ ਵੀ ਉਸਦਾ ਜ਼ਹਿਨ ਖਰਾਬ ਹੋਈ ਜਾਏ ਉਸ ਬੰਦੇ ਨੂੰ ਨੁਕਸਾਨ ਪਹੁੰਚਾ ਸਕਣਾ। ਜੇ ਲੋਕ ਉਹਨੇ ਖਿਦਮਤ ਪ੍ਰਾਪਤ ਕਰਨਾ ਉਹਨਾਂ ਕੋਲ ਪੂਰਾ ਇਕਵੀਪਮੈਂਟ ਹਰ ਚੀਜ਼ ਹੋਣੀ, ਉਹ ਰੈਡੀ ਕਰੀ ਤਾਂ ਹਰ ਚੀਜ਼ ਹੋਣੀ ਉਹਨਾਂ ਕੋਲ, ਇਸ ਤਰ੍ਹਾਂ ਕੋਈ ਬੇਹੋਸ਼ੀਲਾ ਵੈ ਸਿਸਟਮ ਜੋ ਵੀ ਉਹਨਾਂ ਕੋਲ ਮੌਜੂਦ ਹੋਣਾ, ਅਗਰ ਜੋ ਜਾਣ ਵੀ ਉਹਨੇ ਤਰੀਕੇ ਨਾਲ ਕਰਨੇ। ਬਰਲ ਅਗਰ ਇਸ ਕਿਸਮ ਦੀ ਕੋਈ ਹਾਲਾਤ ਹੋ ਜਾਣ ਤਾਂ ਉੱਥੋਂ ਉੱਥੋਂ ਦੂਰ ਹਟੋ, ਇਹਨਾਂ ਚੀਜ਼ਾਂ ਵਿੱਚ ਇਨਵਾਲਵ ਨਾ ਹੋ, ਕਿਉਂਕਿ ਜਾਣ ਦਾ ਖਤਰਾ ਇਹ ਵੀ ਅਸਾਂ ਕਿ ਇਨਸਾਨ ਜਾਣ ਬਚਾਉਣਾ ਵੀ ਫਰਜ਼ ਹੈ। ਤਾਂ ਬਰਲ ਜੀ ਉਹ ਅਜ਼ਮੀਰ ਸਾਹਿਬ ਲਿਖਣੇ ਕਿ ਉਹ ਜਿਹੜੇ ਮਤਲਬ ਸ਼ਿਕਾਰੀ ਜਾਨਵਰ ਜਿਤਨੇ ਵੀ ਜਿਹਨਾਂ ਨਾਲ ਸ਼ਿਕਾਰ ਕੀਤਾ ਜਾਣਾ ਉਹ ਅਰਨੀ ਦੇ ਸ਼ਿਕਾਰ ਕਰਨੇ, ਇਹ ਮਤਲਬ ਇਸ ਤਰ੍ਹਾਂ ਹੋਰ ਅੱਗੇ ਵੀ ਮੀਰ ਸਾਹਿਬ ਦੱਸਣ ਹੋਰ ਵੀ ਆਖਣੇ ਕਿ ਫਿਰ ਅੱਗੇ ਕਿਹਾ ਕਿ ਬਾਗੋਂ ਬਾਗ ਹੋਵੇ ਦਿਲ ਉਸਦਾ ਜੋ ਇਸ ਜੂ ਹੈ ਫਿਰਦਾ। ਆਖਣੇ ਕਿ ਬਾਗੋਂ ਬਾਗ ਯਾਨੀ ਦਿਲ ਉਸ ਬੰਦੇ ਨੇ ਬਾਗ ਬਾਗ ਹੋਈ ਹੈ, ਬੜਾ ਬਾਗ ਬਾਗ ਹੋਈ ਗਿਆ ਦਿਲ ਹੈ ਜੀ। ਸਾਡੇ ਦੋਸਤ ਸਾਡੇ ਮਤਲਬ ਗਾਰਡਨ ਗਾਰਡਨ ਹੋਈ ਗਿਆ ਦਿਲ ਹੈ ਜੀ। ਉਹ ਮਤਲਬ ਬਾਗ ਬਾਗ ਨਾ ਮਤਲਬ ਹੋਣਾ ਬੁਨਿਆਦੀ ਤੌਰ ਪਰ, ਮਤਲਬ ਜਿਸ ਤਰ੍ਹਾਂ ਬਾਗਾਂ ਤੋਂ ਜਾਣੇ ਹੋਣਾ, ਬਾਗਾਂ ਤੋਂ ਚਿਹਰੇ ਤੋਂ ਦੇਖਣੇ ਹੋ, ਫੁੱਲ ਤੱਕਣੇ ਬੜੇ ਅਸ਼ਾਜ ਬਿਸ਼ਾਜ ਲੱਗਣੇ ਹੋਣੇ, ਬੜੀ ਖੂਬਸੂਰਤੀ ਖੁਸ਼ਬੂ ਆ ਰਹੀ, ਇਹ ਉੱਥੇ ਪਰੇਸ਼ਾਨੀ ਕੋਈ ਨਹੀਂ ਹੋਣੀ। ਦਿਲ ਨਵੇਂ ਬਾਗ ਬਾਗ ਦਿਲ ਵੀ ਇੱਕ ਉਹ ਹੈ ਬਾਗ ਆ, اس کی بھی باغ باغ کرنا، اس کی خوش خوشی، اس کی میسر اچھا نا، وہ بھی باغ باغ ہو جانا.
1: تو آنے کہ باغوں باغ دل او وے دل اس دا جو جو ہے پھردا جی، جڑا اس علاقے دے اندر جڑا وہ رقبہ ہے، جڑا ایریا ہے، جڑی جگہ ہی اتھا جڑا بندہ پھرنا نا جی، وہ دل بالکل باغ باغ ہو جانا، خوش ہو جانا. کہ جی اور آنے کہ خوش ہوا خوشبوئی والی تو جنت وانگ جنت وانگ چوگردا آنے جناب کی آواز جو تھڑی سی جی بہت خوشبو آواز بڑی خوبصورت جی ہے، یعنی پتہ لگنا پہ بڑی خوبصورت ہوا، سونی ہوا، ٹھنڈی ہوا، نرم ہوا، اور جناب خوشبوئی والی ہوا، اور جنت وانگ چوگردا چوگردا آنے جناب اس نے آگے پیچھے سو اس کی تم جس طرح ایک بند آخی سکنے ہو کہ جس طریقے مطلب ہے مسن ہر پاس ہے ایسا ماحول بڑھتا ہوا چوگردا ماحول بھی آنے ہر پاس سوگی یہ چیز دسے چون پاس سوگی اسی طرح جنت کا ماحول دسے بڑا خوبصورت جا ماحول ہے. اور نال جڑا وہ اگے بابی جی فرمایا کہ سیف ملوک جمعیت کیتا کوئی دن اتھے ڈیرا کردے سیر مقام جو ہے ویخ مقام لے رہا وہ تک نے یا جتنے سیر شیر کی جگہ پر بڑا خوبصورت جگہ لگی نے بہت چنگی جگہ لگی نے جی بڑی خوبصورت بڑی مطلب ٹھنڈی اور بڑی سونی ہوا خوشبوئی والی پھل فروٹ جڑا جانور جنگلی ہر چیز اتھے انہیں تکیا جناب کہ یار اتنے تھوڑا جہا ہور دیہڑے جمعیت کا مطلب بڑا گٹھے ہوئی جڑا وہ گروپ جڑا گروپ پارٹی ہے ہاں جی جمعیت کا مطلب بڑا جمع کرنا گٹ گٹھے وہ آنے جی ساری جمعیت سی نا یہ سارے سوچا ہے کہ سارے اصل جی وہ اصل گل کریے کچھ دیہڑی تھری ہے.

ਸੂਟ ਲਈ ਗਿਣਿਆ ਔਰ ਕਹਿੰਦਾ ਫਿਰ ਉਹ ਸ਼ਿਕਾਰ ਪਿੱਛੇ ਲੱਗ ਜਾਏ ਸ਼ਿਕਾਰ ਕਰੇ ਅਤੇ ਸ਼ਿਕਾਰ ਦੇ ਬਾਰੇ ਦੱਸਿਆ ਨਹੀਂ ਕਿ ਸ਼ਿਕਾਰ ਜਨਾਬ ਕਿਆ ਕਿਸ ਤਰ੍ਹਾਂ ਕਰਨਾ ਸਾ ਅਤੇ ਇਹ ਉਹ ਕਦੇ ਸ਼ਿਕਾਰ ਕਰੇ ਵੀ ਜੰਗਲ ਤਿੱਤਰ ਤਿੱਤਰ ਜਿਹੜੇ ਹੁਣ ਕਾਲਾ ਤਿੱਤਰ ਵੀ ਹੋਣਾ ਗੋਰਾ ਤਿੱਤਰ ਦੋ ਮੁਖਤਲਿਫ ਰੰਗਾਂ ਦੇ ਤਿੱਤਰ ਹੈ ਇਹਨਾਂ ਨਾਲ ਸ਼ਿਕਾਰ ਕਰਿਆ ਫਿਰ ਮਿਰਗਾਂ ਨਾਲ ਸ਼ਿਕਾਰ ਕਰਿਆ ਮਿਰਗ ਜਿਹੜਾ ਮੈਂ ਦੱਸਿਆ ਸੀ ਕਿ ਆਮ ਜਨਵੀ ਆਮ ਜਾਨਵਰਾਂ ਕੋਈ ਆਖੜੇ ਔਰ ਇਸ ਤੋਂ ਬਾਅਦ ਜਿਹੜਾ ਹਾਫ ਅਰਨੀ ਕੀ ਵੀ ਆਖਿਆ ਜਾਣਾ ਹੈ ਜੀ ਇਹ ਰਣ ਨਾਲ ਸ਼ਿਕਾਰ ਕਰਿਆ ਔਰ ਨਾਲ ਜਿਹੜਾ ਸਾਇਆ ਨਾਲ ਸ਼ਿਕਾਰ ਕਰਿਆ ਸਾਇਆ ਜਿਹੜਾ ਸਾਰੇ ਪਾਸੇ ਜਿਹਦੀ ਹੁਣ ਅਸਾਂ ਸਾਇਆ ਆਖਦੇ ਹਾਂ ਅਮਨ ਇਸ ਖਰਗੋਸ਼ ਆ ਗਿਆ ਜਾਣਾ ਇੱਕ ਸਾਰੇ ਪਾਸੇ ਜਿਹੜਾ ਉਹ ਸੇਹ ਵੀ ਆਉਣੀ ਸੇਹ ਜਿਹੜੀ ਆ ਉਸ ਪਤਾ ਵੀ ਕੰਡੇ ਜਿਸ ਨੇ ਆਉਣੇ ਅਮਨ ਫਸਲਾਂ ਇਸ ਤਰ੍ਹਾਂ ਖਰਾਬ ਮਤਲਬ ਹੈ ਉਹ ਜਾਨੀ ਮੱਕਾਂ ਸ਼ੱਕਾਂ ਜਾਂ ਉਹ ਚੀਜ਼ਾਂ ਕੀ ਖਰਾਬ ਕਰਨੀ ਔਰ ਬੜੇ ਖਤਰਨਾਕ ਹੋਣੇ ਉਸਨੇ ਜਿਹੜੇ ਕੰਡੇ ਜੇ ਜਿਹੜਾ ਤੀਸਰਾ ਕਰਨੀ ਉਹ ਅਗਰ ਮਾਰੇ ਤਾਂ ਕਾਫੀ ਨੁਕਸਾਨ ਵੀ ਕਰੀ ਸਕਣੀ ਪਰ ਉਹ ਨਹੀਂ ਇਹ ਜਿਹੜਾ ਸਾਏ ਜਿਹੜੇ ਸੀ ਗਰਗੋਜ ਜਿਸ ਕੇ ਆਣੇ ਉਸ ਨਾਲ ਸ਼ਿਕਾਰ ਸ਼ੁਰੂ ਕਰੀ ਖਾਣੇ ਛਾਣੇ ਵਾਸਤੇ ਤਾਂ ਉਹ ਮਤਲਬ ਹੈ ਜਿਹੜਾ ਸ਼ਹਿਜ਼ਾਦਾ ਬਹਰਹਾਲ ਇਹ ਬੜੀ ਖੂਬਸੂਰਤ ਬਾਤ ਮੀਆਂ ਸਾਹਿਬ ਨੇ ਉਹ ਇਨਸ਼ਾਅੱਲਾ ਅਗਲੇ ਹਫ਼ਤਾ ਜਿਹੜਾ ਹੁਣ ਸਾਡੇ ਟਾਈਮ ਚੁੱਕੇ ਬੜਾ ਕੰਮ ਆ ਅਸਾਂ ਫਿਰ ਅਸਾਂ ਤਾਂ ਅੱਗੇ ਫਿਰ ਲਿਖਿਆ ਜੀ ਕਿ ਇੱਕ ਦਿਨ ਲਾ ਦਰਬਾਰ ਸ਼ਹਿਜ਼ਾਦਾ ਬੈਠਾ ਵਿੱਚ ਵਜ਼ੀਰਾਂ ਚਾਰ ਜਵਾਨ ਆਏ ਕੋਈ ਦੱਖੂ ਸੂਰਤ ਵਾਂਗ ਅਮੀਰਾਂ ਇੱਕ ਦਿਨ ਫਿਰ ਸ਼ਹਿਜ਼ਾਦੀ ਦਾ ਦਰਬਾਰ ਲਿਆ ਵਾ ਸਾ ਅਤੇ ਚਾਰ ਬੰਦੇ ਆਏ ਉਹ ਦੱਖ ਉਹਨਾਂ ਨੇ ਲੱਗਣਾ ਸਾ ਬੜੇ ਖੂਬਸੂਰਤ ਲੱਗਣੇ ਸੀ ਬੜੇ ਅਮੀਰ ਹੈ ਬੜੇ ਅੱਛੇ ਬੰਦੇ ਚਾਰ ਬੰਦੇ ਆਏ ਉਹਨਾਂ ਕੋਲ ਬੈਠੇ ਹੇਠੇ ਅੱਗੇ ਫਿਰ ਉਹ ਮਤਲਬ ਮਜ਼ੀਦ ਫਿਰ ਉਹਨਾਂ ਨਾਲ ਲੱਗਿਆ ਗੱਪ ਸ਼ੱਪ ਲਾ ਸੀ ਕਿ ਇਹ ਚਾਰ ਬੰਦੇ ਕੌਣ ਕਿਆ ਸਿਸਟਮ ਆ ਬਹਰਲ ਜੀ ਕਿਉਂਕਿ ਬਾਤ ਉਸਰ ਚੱਲੀ ਸੀ ਅੱਗੇ ਅਸਾਂ ਬਾਬੇ ਜੀ ਉਹਨਾਂ ਦੀ ਖੀਰ ਪੇਸ਼ ਕਰੀ ਛੱਡ ਰਿਹਾ ਅੱਲਾਹ ਤਾਲਾ ਨੇ ਜਨਰਲ ਸੀ ਫਰਮਾਇਆ ਬਾਤ ਇਹ ਸੀ ਕਿ ਬੰਦਾ ਬੰਦਿਆਂ ਦੇ ਲੱਭਦਾ ਆ ਐਬ ਫਿਰਦਾ ਟਾਈਮ ਸਾਡਾ ਬੜਾ ਥੋੜ੍ਹਾ ਆ ਬਾਬਾ ਜੀ ਫਰਮਾਉਣਾ ਕਿ ਬੰਦਾ ਬੰਦਿਆਂ ਦੇ ਲੱਭਦਾ ਐਬ ਫਿਰਦਾ ਸਦਾ ਖੂਬੀਆਂ ਤੇ ਨਜ਼ਰ ਰੱਖ ਆਪਣੀ ਬੰਦਾ ਬੰਦਿਆਂ ਦੇ ਲੱਭਦਾ ਐਬ ਫਿਰਦਾ ਸਦਾ ਖੂਬੀਆਂ ਤੇ ਨਜ਼ਰ ਰੱਖ ਆਪਣੀ ਕੌੜੀ ਜ਼ਹਿਰ ਕਾਲੀ ਗਜ਼ਬ ਕਹਿਰ ਵਾਲੀ ਕੌੜੀ ਜ਼ਹਿਰ ਕਾਲੀ ਗਜ਼ਬ ਕਹਿਰ ਵਾਲੀ ਕਿਧਰੇ ਘਰ ਠੱਡੀ ਆਂਡੀ ਚੱਖ ਆਪਣੀ ਕੌੜੀ ਜ਼ਹਿਰ ਕਾਲੀ ਗਜ਼ਬ ਕਹਿਰ ਵਾਲੀ ਕਿਧਰੇ ਘਰ ਠੱਡੀ ਆਂਡੀ ਚੱਖ ਆਪਣੀ ਤੈਨੂੰ ਚੋਰ ਵੀ ਸ਼ਾਦ ਪੇ ਨਜ਼ਰ ਆਵਣ ਚੰਗੀ ਸਾਫ਼ ਕਰ ਦਿਲੇ ਦੀ ਅੱਖ ਆਪਣੀ ਤੈਨੂੰ ਚੋਰ ਵੀ ਸ਼ਾਦ ਪੇ ਨਜ਼ਰ ਆਵਣ ਚੰਗੀ ਸਾਫ਼ ਕਰ ਦਿਲੇ ਦੀ ਅੱਖ ਆਪਣੀ ਅਤੇ ਡੇਢ ਇੱਟ ਦੀ ਮਸਜਿਦ ਰਾਰਨ ਵੀ ਜਾਈ ਜਾਈ ਬਨਾਰਨ ਵੱਖ ਆਪਣੀ ਜਾਈ ਜਾਈ ਬਨਾਰਨ ਵੱਖ ਆਪਣੀ ਬਹਰਹਾਲ ਬਾਬੇ ਰਣ ਜੀ ਬੜਾ ਹੀ ਖੂਬਸੂਰਤ ਸ਼ੇਰ ਹੈ ਅਤੇ ਸ਼ਰੀਤ ਮੈਂ ਤੁਹਾਨੂੰ ਦੱਸਿਆ ਸੀ ਮੈਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਵਾ ਉਸਦਾ ਨਾਂ ਬਜ਼ਮੇ ਫਕੀਰ ਇਹ ਮੈਂ ਛੋਟਾ ਜਿਹਾ ਕਲਿੱਪ ਕਈ ਦਫ਼ਾ ਮੈਂ ਡਾਉਣਾ ਵੀ ਹਾਂ ਯਾਨੀ ਉਹ ਤਕਰੀਬਨ 15-20 ਮਿੰਟ ਦੀ ਗੱਲ ਹੋਈ ਜਾਣੀ ਦੇਖੋ ਮੇਨ ਮਕਸਦ ਸਾਡਾ ਮੇਰੇ ਉਸਤਾਦ ਦੇ ਮੁਜਰਾ ਬੜੀ ਫਟਵੀ ਅਹਿਮਤੁੱਲਾ ਲਏ ਇਹਨਾਂ ਬਜ਼ੁਰਗਾਂ ਨਾਲ ਮਕਸਦ ਇਸ਼ਕ ਔਰ ਪਿਆਰ ਨਾਲ ਮਤਲਬ ਹੀ ਉਹ ਆ ਤੁਸੀਂ ਉਹਨਾਂ ਨੇ ਪੈਗਾਮ ਕਿਸ ਅੱਗੇ ਫੈਲਾਓ ਅਗਰ ਕਿਸੇ ਨੇ ਵਾਲਦ ਸਾਹਿਬ ਹੈ ਦੁਨੀਆਂ ਤੋਂ ਤੁਰੀ ਜਾਣੇ ਬਜ਼ੁਰਗ ਜਿਹੜੇ ਬਾਬਾ ਹੈ ਦਾਦਾ ਹੈ ਵਾਲਦਾ ਹੈ ਅਗਰ ਉਹਨਾਂ ਅੱਛੀਆਂ ਜਿਹੜੀ ਗੱਲਾਂ ਹੀ ਤੁਸੀਂ ਆਪਣੀ ਔਲਾਦ ਹੀ ਦੱਸਣੇ ਹੋ ਤੁਸੀਂ ਉਹ ਜਿਹਾ ਇਲਮ ਹਾਸਲ ਕੀਤਾ ਤੁਸੀਂ ਅੱਗੇ ਲੋਕਾਂ ਕੀ ਦੱਸਣੇ ਹੋ ਤਾਂ ਉਹਨਾਂ ਕੇ ਸਵਾਬ ਬਣਾਓ ਲਿਹਾਜ਼ਾ ਔਰ ਮੁਹੱਬਤ ਔਰ ਪਿਆਰ ਇਸ਼ਕ ਇਹ ਆ ਕਿ ਜਿਹੜਾ ਇਹ ਬਜ਼ੁਰਗ ਅਜ਼ਮੀਆਂ ਸਾਹਿਬ ਨੂੰ ਕਲਾਮ ਪੇਸ਼ ਕੀਤਾ ਹੁਣ ਇਹ ਬਹੁਤ ਬੜਾ ਕਲਾਮ ਆ ਇਹਨਾਂ ਨੇ ਹਰ ਗੱਲ ਦੀ ਮਿਹਨਤ ਤਸ਼ਰੀਹ ਕਰ ਸਕਣਾ ਹਾਂਜੀ ਇਹ ਬਹੁਤ ਬੜਾ ਚੀਜ਼ ਸੀ ਔਰ ਯਕੀਨ ਕਰ ਸੋ ਲੇਕਿਨ ਮੈਂ ਕੋਸ਼ਿਸ਼ ਕਰ ਰਿਹਾ ਉਹ ਪਿਆਰ ਮੁਹੱਬਤ ਦੀ ਬਾਤ ਜਿਹੜੀ ਤੁਸੀਂ ਅੱਗੇ ਰੱਖੀ ਹੈ ਹਾਂਜੀ ਇਸੇ ਤਰ੍ਹਾਂ ਲੰਮਾ ਸਾਹਿਬ ਨਾਲ ਪੈਗਾਮ ਆ ਜਿਹੜੀ ਇੱਕ ਮੁਹੱਬਤ ਔਰ ਪਿਆਰ ਦੀ ਅਕੀਦਤ ਨਾਲ ਇਹ ਅਜ਼ਹਾਰ ਆ ਕਿ ਅਸਾਂ ਇਹ ਕੰਮ ਕਰਨੇ ਚਾਹੀਦੇ ਔਰ ਅਗਰ ਜੇ ਸੁਣਨੇ ਵਾਲੇ ਜਣੇ ਹੋ ਆਪੋ ਵੀ ਸੁਣੋ ਲੋਕਾਂ ਨੂੰ ਵੀ ਸੁਣਾਓ ਅਤੇ ਨਾਲ ਸਮਝੋ ਇਸ ਗੱਲਾਂ ਕੀ ਅਤੇ ਸਮਝੀ ਗਿਆ ਸੋ ਫਿਰ ਅਮਲ ਵੀ ਕਰਨਾ ਥੋੜ੍ਹਾ ਥੋੜ੍ਹਾ ਯਾਰ ਕੰਮ ਅਸ ਕਰ ਥੋੜ੍ਹਾ ਥੋੜ੍ਹਾ ਥੋੜ੍ਹਾ ਵਕਤ ਨਫੀ ਰੋਜ਼ ਕੱਢਿਆ ਕਰ ਬੇਨਿਆਜ਼ ਨੂੰ ਦਿਲ ਉਪ ਕਰਨੇ ਦਾ ਥੋੜ੍ਹਾ ਵਕਤ ਨਫੀ ਜ਼ਿਆਦਾ ਨਹੀਂ ਥੋੜ੍ਹਾ ਵਕਤ ਨਫੀ ਰੋਜ਼ ਕੱਢਿਆ ਕਰ ਬੇਨਿਆਜ਼ ਨੂੰ ਦਿਲ ਉਪ ਕਰਨੇ ਤਾਂ ਬਹੁਤ ਜੀ ਲਿਖਣੇ ਕਿ ਬੰਦਾ ਬੰਦੀਆਂ ਦੇ ਲੱਭਦਾ ਐ ਫਿਰਦਾ ਸਦਾ ਖੂਬੀਆਂ ਤੇ ਨਜ਼ਰ ਰੱਖ ਆਪਣੀ ਹੁਣ ਵੀ ਦੱਸੋ ਜੀ ਕਿ ਆਹ ਜਿਹੜਾ ਅਸਾਂ ਅਖਲਾਕ ਦੀ ਗੱਲ ਕੀਤੀ ਇਹ ਹੀ ਜਾਂ ਕਿਹੜੀ ਹੈ ਬੰਦਾ ਬੰਦੀਆਂ ਦੇ ਲੱਭਦਾ ਐਬ ਫਿਰਦਾ ਲੱਭਦਾ ਮਤਲਬ ਲੋੜਨਾ ਪਿਆ ਅੱਜ ਦੁਨੀਆਂ ਦੇ ਅੰਦਰ ਜੇ ਦੁਨੀਆਂ ਮੌਜੂਦਾ ਜਾਈ ਰਹੀ ਅਸਾਂ ਆਪਣੇ ਘਰਾਂ 'ਚ ਤੱਕੀ ਹੈ ਫੈਮਲੀਆਂ 'ਚ ਤੱਕੀ ਹੈ ਕਮਿਊਨਿਟੀ 'ਚ ਤੱਕੀ ਹੈ ਗਰਾਂ 'ਚ ਤੱਕੀ ਹੈ ਸ਼ਹਿਰਾਂ 'ਚ ਤੱਕੀ ਹੈ ਮੁਲਕਾਂ 'ਚ ਤੱਕੀ ਹੈ ਦੁਨੀਆਂ ਇਸਲਾਮ ਹੀ ਤੱਕੀ ਹੈ ਹਰ ਬੰਦਾ ਦੂਸਰੇ ਬੰਦੇ ਨੇ ਕਹਿ ਢੂੰਡਣਾ ਪਿਆ ਐਬ ਕਹਿ ਐਬ ਐਬ ਕਹਿ ਸਕੇ ਆਣੇ ਕੋਈ ਗਲਤੀ ਕੋਈ ਨੁਕਸ ਉਹ ਨੁਕਸ ਤੱਕਣਾ ਪਿਆ ਯਾਨੀ ਨੁਕਸ ਤੱਕਣਾ ਪਿਆ ਇਸ ਬੰਦੇ ਨੁਕਸ ਕਿਹਾ ਔਰ ਜਿਹੜਾ ਨੁਕਸ ਤੱਕਣਾ ਉਸਨੇ ਨੁਕਸ ਕੀ ਉਜਾਗਰ ਕਰਨਾ ਉਸਨੇ ਨੁਕਸ ਅੱਗੇ ਫੈਲਾਉਣਾ ਔਰ ਮੈਂ ਦੱਸਣਾ ਸੁਣੀ ਅੱਜ ਸੋਸ਼ਲ ਮੀਡੀਆ ਆ ਇਸ ਨੇ ਹੋਰ ਕਿਆ ਕੰਮ ਆ ਜੀ ਠੀਕ ਹੈ ਗਲਤੀ ਇਨਸਾਨ ਕੋਲ ਹੋਈ ਜਾਣੀ ਸੋ ਹਰ ਬੰਦਾ ਪਰਫੈਕਟ ਹੈ ਹੀ ਕੁਝ ਨਾ ਜਿਹੜਾ ਬੰਦਾ ਪਰਫੈਕਟ ਰੱਖਣਾ ਉਹ ਬੰਦਾ ਮੈਂ ਸਮਝਣਾ ਫਰਿਸ਼ਤਾ ਤੋੜ ਨਹੀਂ ਸਕਣਾ ਲੇਕਿਨ ਸ਼ੈਤਾਨ ਜ਼ਰੂਰ ਹੋ ਸਕਣਾ ਜਿਹੜਾ ਆਖਿਆ ਮੈਂ ਪਰਫੈਕਟ ਹਾਂ ਮੈਂ ਪੂਰਾ ਤੋੜ ਪੁੱਜੀ ਗਿਆ ਉਹ ਸ਼ੈਤਾਨ ਹੋਈ ਸਕਣਾ ਬੰਦਾ ਨਹੀਂ ਹੋ ਸਕਣਾ ਕਿ ਫਰਿਸ਼ਤੇ ਇਨਸਾਨ ਗਲਤੀ ਨੂੰ ਪੁਤਲਾ ਔਰ ਅਸਾਂ ਜਿਹੜੇ ਸਖ਼ਤ ਬਹਰਹਾਲ ਪ੍ਰੋਗਰਾਮ ਦਾ ਟਾਈਮ ਮੁਕੰਮਲ ਆ ਜੀ ਬਹੁਤ ਜੀ ਫਰਮਾਉਣੇ ਵੇ

0: ਮਾਸਟਰ ਰਜ਼ਾਕ ਅਜਮਲ ਇਜਾਜ਼ਤ ਦਿਓ ਜੀ, ਗਲਤੀ ਗੁਸਤਾਖੀ ਦੀ ਮਾਜ਼ਰਤ ਜੀ। ਇਨਸ਼ਾਅੱਲਾ ਅਗਲੇ ਹਫ਼ਤੇ ਤੁਹਾਡੇ ਨਾਲ ਇਹ ਪ੍ਰੋਗਰਾਮ ਲੈ ਕੇ ਦੁਬਾਰਾ ਹਾਜ਼ਰ ਹੋਸਾਂ ਇਨਸ਼ਾਅੱਲਾ। ਅੱਲਾ ਪਾਕ ਖੈਰਫਿਤ ਰੱਖੇ ਜੀ। ਪ੍ਰੋਗਰਾਮ ਖੁਦ ਸੁਣੋ, ਦੂਸਰਿਆਂ ਕੇ ਸਵਾਓ, ਮਤਲਬ ਸੁਣਾਓ। ਔਰ ਜਨਾਬ ਅਗਰ ਕੋਈ ਇੱਧਰ ਉੱਧਰ ਗੱਲ ਹੋਏਗੀ ਮਾਜ਼ਰਤ ਚਾਹੁੰਦਾ। ਫੀਰ ਮਾਣ ਅੱਲਾ ਜੀ, ਅਸਲਾਮ ਵਾਲੇਕੁਮ ਰਹਿਮਤੁਲਾਹਿ ਬਰਕਾਤੁਹ।
1: You are listening to Link FM.
2: 55 million face hunger in West and Central Africa, including malnourished children. Can you make a lasting difference in children's lives? Together with the plight of the children of Gaza, let's become a beacon of hope in their time of sheer need. Call the donation hotline now on 0114-365-4454 or visit familiesrelief.org.uk and let's save lives together.
3: Assalamu alaikum, main hoon Naeem Azharvi aur tusan sun rahe ho Link FM.
4: From residential and commercial conveyancing to wills, probate and immigration matters, we've got you covered. We have multilingual staff to support you and amazing feedback, busier solicitors, legal expertise you can trust. Visit us at 61 Bellhouse Road, Sheffield or call 0114-308-2727. Nazir Solicitors is trading style of Affinity 7 Law Solicitors, regulated by Solicitors Regulation Authority.
5: अगर आपकी टैक्सी, मिनी कैब, प्राइवेट किराया पर लेने वाली गाड़ी या प्रेस्टीज कार हादसे का शिकार हुई है, आपको क्लेम टीम से बात करने की जरूरत है। वह मुकामी माहिरीन जो शेफील्ड और आसपास के इलाकों में मुतबादिल गाड़ी तेजी से मुहैया कर सकते हैं। क्लेम टीम अपने दावे के मुताबिक £2,000 तक रेफरल फीस अदा करते हैं। 0333-00571-009 पर कॉल करें। क्लेम टीम रोदरहम को ऑनलाइन, फेसबुक या theclaimteam.uk पर तलाश करें।
6: Do you want to make a difference in your community? Join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects millions across the UK, with ethnic minority groups often at higher risk. The NHS South Yorkshire Integrated Care Board and the PAC started the T2Day project, bringing together different faiths and cultures to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
7: خوش اخلاق املا لاجواب سروس اے اے ایم او ٹی اگر آپ نے ابھی تک اپنی گاڑی کی ایم او ٹی نہیں کروائی یا آپ کی گاڑی کی ایم او ٹی ایکسپائر ہو چکی ہے تو کہیں اور جانے یا پریشان ہونے کی بالکل بھی ضرورت نہیں ہر قسم کی گاڑیوں کی ایم او ٹی کا قابل اعتماد سینٹر ری ٹیسٹ بالکل فری اے اے ایم او ٹی کلے اسٹریٹ اٹکلیف شیفیلڈ ایس 9 2 VE غلام قادر صاحب سے ابھی رابطہ کریں کانٹیکٹ نمبر 0786-786-2585
2: 55 million face hunger in West and Central Africa, including malnourished children. Can you make a lasting difference in children's lives? Together with the plight of the children of Gaza, let's become a beacon of hope in their time of sheer need. Call the donation hotline now on 0114-365-4454 or visit familiesrelief.org.uk and let's save lives together.
1: For the latest updates, follow us on facebook.com/linkfm96.7.
8: 96.7 Link FM.
1: You are listening to Link FM.

0: 91. Let's work together to build healthier communities.
1: And the winner is...
2: And the winner is...
3: And the winner is...
1: Your business being heard on the radio.
4: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.
5: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07 809 568 233 or follow us on Instagram at VIP Mansion Weddings.
6: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਏ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇਸ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਦੇ ਹੋ ਇੱਕ ਹੋਰ ਵੀ ਗੱਲ ਬੁਝੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯੋਰਕਸ਼ਾਇਰ ਵਿੱਚ ਕੈਟਰਿੰਗ ਨੀ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07939 737 547
7: ਜਾਂ 07784850934
8: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.

ਦਿਲ ਕਰਦਾ ਵੇਖਦਾ ਰਵਾਂ ਤੂੰ ਕਿੱਡੀ ਸੋਹਣੀ ਲੱਗਦੀ ਹੈ। ਬੜਾ ਪਿਆਰਾ ਗੀਤ ਸੀ ਜੀ ਜਿਹੜਾ ਮੈਂ ਤੁਸੀਂ ਸਾਰਿਆਂ ਲਿਸਨਰ ਨੇ ਨਾਮ ਕੀਤਾ ਸੀ। ਠੀਕ ਠਾਕ ਨੇ ਪਰ ਬੇਸ਼ੁਮਾਰ ਸਾਡੇ ਸੰਗੀ ਬੇਲੀ ਤਾਂ ਦੋਸਤ ਮੌਜੂਦ ਹੈ, ਮੈਂ ਸਾਰਿਆਂ ਕੀ ਵੈਲਕਮ ਟੂ ਦਾ ਸ਼ੋਅ ਆਖਣਾ। ਜੀ ਸੰਗੀਓ ਤਾਂ ਬੇਲੀਓ ਦੋਸਤੋ, ਇਹ ਤੁਸਾਂ ਨਾ ਆਪਣਾ ਪ੍ਰੋਗਰਾਮ ਆ ਕਸ਼ਮੀਰ ਤੇ ਪਟਵਾਰ ਨੇ ਰੰਗ, ਤੁਸਾਂ ਸਾਰਿਆਂ ਨੇ ਸੰਗ ਆਈਏ ਯੇ ਤੇ ਆਪਣਾ ਆਪਣਾ ਗੀਤ ਸੁਣੀਏ। ਡਾਕਟਰ ਅਸਲਮ ਅਯਾਦ ਸਾਹਿਬ ਹੋਰਾਂ ਅਸਾਂ ਕੀ ਜਾਇਨ ਕੀਤਾ ਔਰ ਮੁਹੰਮਦ ਫਿਆਜ਼ ਸਾਹਿਬ ਹੋਰਾਂ ਅਸਾਂ ਉਹਨਾਂ ਕੀ ਵੈਲਕਮ ਆਉਂਦੇ ਹਾਂ। ਚੌਧਰੀ ਸੋਭੀ ਵੈਲਕਮ ਟੂ ਦਾ ਸ਼ੋਅ। ਔਰ ਵੀ ਜਿਤਨੇ ਸੰਗੀ ਬੇਲੀ ਤਾਂ ਦੋਸਤ ਜਿਹਨਾਂ ਮੰਦਲ ਰੇਡੀਓ ਆਨ ਕੀਤਾ ਉਹਨਾਂ ਕੀ ਵੀ ਵੈਲਕਮ ਆਖਦੇ ਹਾਂ। ਮੁਸਤਫਾ ਤੁਸੀਂ ਕੀ ਵੀ ਵੈਲਕਮ ਆਉਂਦੇ ਹਾਂ। ਉਹਨਾਂ ਸਾਂ ਜੁਲਸਾਂ ਨੈਕਸਟ ਟ੍ਰੈਕ ਨਹੀਂ ਜਾਣਾ। ਔਰ ਇਹ ਗੀਤ ਜਿਤਨੇ ਵੀ ਸਾਡੇ ਇਸ ਲਈ ਟਿਕ ਟਾਕ ਨੇ ਪਰ ਸੰਗੀ ਬੇਲੀ ਤੇ ਦੋਸਤ ਹੈ

to the Link FM 96.7. ਤੁਸੀਂ ਨਾ ਮੇਜ਼ਬਾਨ ਅੱਬ ਦਸਨ ਤੁਸੀਂ ਸਤੇ ਪ੍ਰੋਗਰਾਮ ਪੇਸ਼ ਕਰੀ ਰਿਹਾ ਕਸ਼ਮੀਰ ਤੇ ਪਠਵਾਰ ਨੇ ਰੰਗ ਇਸੀ ਬ੍ਰੇਕ ਨੇ ਦੌਰਾਨ ਜਨਾਬ ਸ਼ਫੀਲ ਨੀ ਮਾਇਆ ਨਾਸ ਸ਼ਖਸੀਅਤ ਫਖਰੇ ਸ਼ਫੀਲ ਸ਼ਾਨੇ ਸ਼ਫੀਲ ਕਪਤਾਨ ਸ਼ਫੀਲ ਦਿਲਾਂ ਪਰ ਰਾਜ ਕਰਨ ਵਾਲੀ ਸ਼ਖਸੀਅਤ ਜਬ ਹਮ ਜਨਾਬ ਨਮਰਦਾਰ ਰਾਜਾ ਗੁਲਫਰਾਜ਼ ਖਾਨ ਸਾਹਿਬ ਉਹਨਾਂ ਫੋਨ ਕੀਤਾ ਸਾ ਮੁਹੱਬਤ ਨਾਲ ਇਜ਼ਹਾਰ ਕਰੀ ਰਹੇ ਸੀ ਪ੍ਰੋਗਰਾਮ ਪਸੰਦ ਫਰਮਾਈ ਰਹੇ ਸੀ ਨਮਰਦਾਰ ਗੁਲਫਰਾਜ਼ ਸਾਹਿਬ ਸਾਡੀ ਜਿੰਦ ਤੇ ਸਾਡੀ ਜਾਨ ਸਾਡੇ ਮਾਥੇ ਨਾ ਜੁਮਰ ਸਰ ਨਾ ਤਾਜ ਅਸਾਂ ਉਹਨਾਂ ਕੀ ਇੱਕ ਵਾਰੀ ਫਿਰ ਵੈਲਕਮ ਟੂ ਦਾ ਲਿੰਕ ਐਫ ਐਮ 96.7 ਆਨੇ ਆਹਨੇ ਜੀ ਬੜੇ ਅਰਸੇ ਤੋਂ ਬਾਅਦ ਤੁਸਾਂ ਦੀ ਆਵਾਜ਼ ਸੁਣੀ ਤੇ ਪਤਾ ਹੀ ਹੈ ਲੱਗਣਾ ਕਿ ਸਵਾਦ ਆਈ ਆ ਥੈਂਕ ਯੂ ਵੈਰੀ ਮੱਚ ਨੰਬਰਦਾਰ ਗੁਰਫਰਾਜ਼ ਖਾਨ ਸਾਹਿਬ ਔਰ ਨਾਲੇ ਨਾਲ ਜਨਾਬ ਉਹਨਾਂ ਨੇ ਬੜੇ ਪਿਆਰੇ ਸੰਗੀ ਬੇਲੀ ਤਾਂ ਦੋਸਤ ਚੰਦ ਜ਼ਮਾਨ ਮੁਗਲ ਸਾਹਿਬ ਉਹਨਾਂ ਵੀ ਫੋਨ ਖੜਕਾਇਆ ਜਨਾਬ ਔਰ ਇਹ ਵੀ ਮੁਹੱਬਤਾਂ ਬਖੇਰੀ ਰਹੇ ਪ੍ਰੋਗਰਾਮ ਪਸੰਦ ਫਰਮਾਈ ਰਹੇ ਇਹ ਵੀ ਨੈਦਰ ਐਜ ਨੇ ਕਿੰਗ ਹੈ ਜਨਾਬ ਸਟੇਸ਼ਨ ਮਾਸਟਰ ਔਰ ਨੰਬਰਦਾਰ ਰਾਜਾ ਗੁਲਫਰਾਜ਼ ਖਾਨ ਸਾਹਿਬ ਦੀ ਤਰਫੋਂ ਜਨਾਬ ਚੰਦ ਜ਼ਮਾਨ ਮੁਗਲ ਸਾਹਿਬ ਵਾਸਤੇ ਇਹ ਗੀਤ ਲਾਸਾਂ ਔਰ ਵੀ ਜਿਤਨੇ ਨੰਬਰਦਾਰ ਰਾਜਾ ਗੁਲਫਰਾਜ਼ ਖਾਨ ਸਾਹਿਬ ਨੇ ਸੰਗੀ ਬੇਲੀ ਤੇ ਦੋਸਤ ਇਸ ਲੈ ਸੁਣੀ ਰਹੇ ਤਮਾਮ ਟੈਕਸੀ ਡਰਾਈਵਰ ਭਰਾ ਰੈਸਟੋਰੈਂਟ ਵਾਲੇ ਟੇਕ ਵੇ ਵਾਲੇ ਡਿਲੀਵਰੀ ਡਰਾਈਵਰ ਔਰ ਵੀ ਜਿਤਨੇ ਸੰਗੀ ਬੇਲੀ ਤੇ ਦੋਸਤ ਸੁਣੇ ਉਹਨਾਂ ਸਾਰਿਆਂ ਨੇ ਨਾਂ ਔਰ ਜਿਤਨੇ ਵੀ ਠੀਕ ਠਾਕ ਨੇ ਉੱਪਰ ਮੌਜੂਦ ਹੈ ਔਰ ਇਸ ਲੈ ਪ੍ਰੋਗਰਾਮ ਸੁਣੀ ਰਹੇ ਜਾਂ ਫੇਸਬੁੱਕ ਪਰ ਉਹਨਾਂ ਨੇ ਨਾਂ ਵੀ ਕਰਸਾਂ ਔਰ ਸਪੈਸ਼ਲ ਜਨਾਬ ਖੁਰਮ ਸਾਹਿਬ ਉਹਨਾਂ ਨੇ ਨਾਂ ਵੀ ਕਰਸਾਂ ਬੜਾ ਪਿਆਰਾ ਗੀਤ ਆ ਇਹ ਸੁਣ ਸੋ ਚੰਨ ਜੀ ਨੰਬਰਦਾਰ ਜੀ ਆ ਰਿਹਾ ਤੇ ਗੀਤ ਜ਼ਰਾ ਗੱਡੀ ਖਲਾਈ ਓੜੋ ਕੁਰੇ ਪਾਸੇ ਨਾਲ ਔਰ ਇਸ ਗੀਤ ਨੇ ਬੋਲ ਹੈ ਜੀ ਕੋਈ ਯਾਰ ਨਹੀਂ ਕਿਸੇ ਦਾ ਇਹ ਦੁਨੀਆ ਬੜੀ ਬੇਵਫਾਈ ਹੈ ਕਿਆ ਬਾਤ ਹੈ ਜੀ ਜਿਹੜਾ ਤੁਸੀਂ ਗੀਤ ਪਸੰਦ ਕੀਤਾ ਕੋਈ ਯਾਰ ਨਹੀਂ ਕਿਸੇ ਦਾ ਵਾਕਿਆ ਜੀ ਇਹ ਦੁਨੀਆ ਬੜੀ ਬੇਵਫਾਈ ਹੈ ਦੁਨੀਆ ਬੇਵਫਾਈ ਨਾ ਨਾ ਆ ਇੱਥੇ ਕੋਈ ਵੀ ਕਿਸੇ ਨਾਲ ਨਹੀਂ ਸਭ ਮਤਲਬ ਪ੍ਰਸਤ ਜਾਂ ਮਤਲਬ ਨਿਕਲੀ ਜਾਣਾ ਤਾਂ ਆਖਣੇ ਜਨਾਬ ਬਾਏ ਬਾਏ ਔਰ ਇਸ ਨੇ ਪਰ ਇਹ ਗੀਤ ਵੀ ਆ ਲਓ ਜੀ ਸੁਣੋ ਔਰ ਸਪੈਸ਼ਲ ਬ੍ਰੈਡ ਫਾਊਂਡੇਸ਼ਨ ਰੇਡੀਓ ਨੇ ਪਰ ਜਿਤਨੇ ਵੀ ਲਿਸਨਰ ਇਸ ਲਈ ਸੁਣੀ ਰਹੇ ਉਹਨਾਂ ਨੇ ਨਾਂ ਵੀ ਕਰ ਸਾਂ

ਦੁਨੀਆ ਮਤਲਬ ਦੀ ਓ ਯਾਰ, ਮਤਲਬ ਹੋਵੇ ਤਾਂ ਪਿਆਰ ਵੀ ਕਰਦੇ ਜ਼ਾਲਮ ਦੁਨੀਆਦਾਰ। ਸਾਡੇ ਬੜੇ ਪਿਆਰੇ ਭਾਈ ਸਾਹਿਬ ਜਨਾਬ ਮੋਹਸਨ ਖਾਨ ਹੋਰਾਂ ਅਸਾਂਖੀ ਵਟਸਐਪ ਪਰ ਮੈਸੇਜ ਕੀਤਾ, ਸਲਾਮ ਪੇਸ਼ ਕਰਨੇ, ਵਾਲਕਮ ਸਲਾਮ ਜਨਾਬ, ਸੁਖੀ ਰਹੋ, ਸ਼ਾਦ ਰਹੋ, ਆਬਾਦ ਰਹੋ ਮਾਸਟਰ ਜੀ। ਔਰ ਨਾਲ ਆਖਣੇ ਜੀ ਵਾਕਿਆ ਦੁਨੀਆ ਮਤਲਬ ਦੀ ਏ ਯਾਰ, ਬਿਲਾ ਮਤਲਬ ਨਿਕਲੀ ਜਾਣਾ ਤਾਂ ਆਣੇ ਗੁੱਡ ਬਾਈ। ਔਰ ਇਸੇ ਗੀਤ ਨੇ ਦੌਰਾਨ ਅਸਾਂ ਕੀ ਜਨਾਬ ਸਾਡੇ ਬੜੇ ਪਿਆਰੇ ਦੋਸਤ ਮਜ਼ਹਰ ਬੱਟੀ ਸਾਹਿਬ ਨੂੰ ਫੋਨ ਕੀਤਾ ਸਾ, ਔਰ ਉਹ ਸਾਡੇ ਅੱਜ ਜਨਾਬ ਨਵੇਂ ਲਿਸਨਰ ਬਣੇ, ਬੜੇ ਅਰਸੇ ਬਾਅਦ ਫੋਨ ਕੀਤਾ ਨੇ ਔਰ ਪਹਿਲੀ ਦਫਾ ਫੋਨ ਕੀਤਾ ਨੇ। ਔਰ ਨਾਲ ਹੀ ਨਾਲ ਆਣੇ ਜੀ ਅਤਾਉਲਾ ਖਾਨ ਇਸਾ ਖੇਲ ਵੀ ਨਾ ਤੁਸਾਂ ਗੀਤ ਸੁਣਾ ਸੋ, ਜੇ ਤੂੰ ਸਾਡਾ ਪਿਆਰ ਬੁਲਾਇਆ ਜ਼ਰੂਰ ਜਨਾਬ। ਇਹ ਗੀਤ ਅਗਲਾ ਗੀਤ ਆ ਜਿਹੜਾ ਇਹ ਚੰਦ ਜ਼ਮਾਨ ਮੁਗਲ ਸਾਹਿਬ ਨਾਲ, ਉਸ ਤੋਂ ਬਾਅਦ ਬ੍ਰੇਕ ਹੋ ਸੀ, ਬ੍ਰੇਕ ਤੋਂ ਬਾਅਦ ਇੱਕ ਗੀਤ ਆ, ਫਿਰ ਉਸ ਤੋਂ ਬਾਅਦ ਮਾਸਟਰ ਜੀ ਮਜ਼ਹਰ ਬੱਟੀ ਸਾਹਿਬ ਤੁਸਾਂ ਨਾਲ ਗੀਤ ਲਾ ਸਰ। ਨਾਲ ਹੀ ਨਾਲ ਸਾਡੇ ਪਰ ਮਲਕ ਅਮੀਨ ਸਾਹਿਬ ਫੋਨ ਪਰ ਮੌਜੂਦ ਹੈ, ਮੈਨੂੰ ਇਹ ਆ ਦੋ ਮਿੰਟ ਤੁਸੀਂ ਹੋਲਡ ਰੱਖੋ। ਔਰ ਜਿਤਨੇ ਵੀ ਤੁਸੀਂ ਸੰਗੀ ਬੇਲੀ ਦਾ ਦੋਸਤ ਸੁਣੀ ਰਹੇ ਹੋ, ਤੁਸਾਂ ਸਾਰੇ ਨੀ ਖਿਦਮਤ ਵਿੱਚ ਮਹਾਬਦ ਬਰਾ ਸਲਾਮ, ਵੈਲਕਮ ਟੂ ਦਾ ਲਿੰਕ ਐਫ ਐਮ 96.7। ਔਰ ਸਪੈਸ਼ਲ ਜਨਾਬ ਬ੍ਰੈਡਫੋਰਡ ਏਸ਼ੀਅਨ ਰੇਡੀਓ ਨੇ ਜਿਤਨੇ ਵੀ ਸੰਗੀ ਦੋਸਤ ਆ ਬੇਲੀ ਸੁਣੀ ਰਹੇ, ਉਹਨਾਂ ਦੀ ਖਿਦਮਤ ਵਿੱਚ ਵੀ ਸਲਾਮ ਔਰ ਵੈਲਕਮ ਟੂ ਦਾ ਸ਼ੋ ਜੀ ਚੰਨ ਜੀ। ਇਹ ਸਪੈਸ਼ਲ ਜਨਾਬ ਆਉਣੇ ਸੀ ਕਿ ਨੰਬਰਦਾਰ ਗੁਰੂ ਫਰਾਜ਼ ਖਾਨ ਸਾਹਿਬ ਔਰ ਜਿਤਨੇ ਵੀ ਸਾਡੇ ਸੰਗੀ ਦੋਸਤ ਆ ਬੇਲੀ ਹੈ, ਰਾਜਾ ਗਾਜ਼ੀ ਹੋਰਾਂ ਵੀ ਫੋਨ ਕੀਤਾ ਸਾ ਮਲਕ ਜੀ, ਔਰ ਆਉਣੇ ਸੀ ਜੀ ਰੋਟੀ ਗਰੁੱਪ ਵਾਸਤੇ ਕੋਈ ਗੀਤ ਲਾਸੋ, ਔਰ ਅਸਾਂ ਇਹ ਗੀਤ ਰੋਟੀ ਗਰੁੱਪ ਵਾਸਤੇ ਵੀ ਲਾਸਾਂ ਜਨਾਬ। ਔਰ ਚੰਨ ਸਾਹਿਬ ਨੇ ਬੜੀ ਜ਼ਬਰਦਸਤ ਪਸੰਦ ਦੀ ਜੀ, ਜੱਗ ਦੀਆਂ ਗੱਲਾਂ ਜੱਗ ਜਾਣੇ, ਵਾਹ ਜੀ ਵਾਹ, ਕਿਆ ਬਾਤ ਹੈ ਜੀ।

0: ਜੀ ਜੀ ਬੜਾ ਪਿਆਰਾ ਜਿਹਾ ਗੀਤ ਸੀ ਜਨਾਬ ਚੰਦ ਜ਼ਮਾਨ ਮੁਗਲ ਸਾਹਿਬ ਨੇ ਫਰਮਾਇਸ਼ ਮੁਗਲ ਨੇ ਫਰਮਾਇਸ਼ ਹੋ ਤਾਂ ਫਿਰ ਸਿੱਧੀ ਸਾਦੀ ਹੋ ਮੈਂ ਨਾ ਜੀ ਐਸਾ ਨਹੀਂ ਬਹੁਤ ਪਿਆਰਾ ਗੀਤ ਉਹਨਾਂ ਪਸੰਦ ਕੀਤਾ ਜਿਹਨੀਆਂ ਜੱਗ ਦੀਆਂ ਗੱਲਾਂ ਜੱਗ ਜਾਣੇ ਬਹੁਤ ਜੀ ਵਾਲੇ ਕਿਆ ਬਾਤ ਹੈ ਜੀ ਮੁਗਲ ਸਾਹਿਬ ਸਲਾਮ ਪੇਸ਼ ਕਰਨਾ ਮੈਂ ਤੁਸੀਂ ਔਰ ਨਾਲੇ ਨਾਲ ਜਨਾਬ ਸਾਡੇ ਲਿੰਕ ਐਫ ਐਮ ਨੀ ਆਨ ਬਾਨ ਸ਼ਾਨ ਜ਼ਗੀਰ ਸਾਹਿਬ ਵੀ ਮੌਜੂਦ ਹੈ ਸਾਡੇ ਪ੍ਰੈਜੈਂਟਰ ਭਾਈ ਹੈ ਕੋਲੀਗਸ ਹੈ ਔਰ ਉਹਨਾਂ ਕੀ ਮੈਂ ਫੋਨ ਨੇ ਉੱਪਰ ਹੋਲਡ ਕਰਾਇਆ ਵਾ ਕਿਉਂਕਿ ਇੱਕ ਮਿੰਟ ਰਹਿਣਾ ਬ੍ਰੇਕ ਹੈ ਨਾ ਬ੍ਰੇਕ ਹੈ ਤੋਂ ਬਾਅਦ ਫਿਰ ਤੁਸਾਂ ਦੀਆਂ ਤਾਂ ਮਾੜੀਆਂ ਹੋ ਸਨ ਗੱਲਾਂ ਤੁਸਾਂ ਕੀ ਸੁਣਾ ਸਨ ਸੋਹਣੇ ਸੋਹਣੇ ਗੀਤ ਰਾਜਾ ਨਮੋਹਨ ਸਾਹਿਬ ਵੈਲਕਮ ਟੂ ਦ ਸ਼ੋ ਔਰ ਜਨਾਬ ਅਖਤਰ ਮੁਹੰਮਦ ਸਾਹਿਬ ਅਜ਼ੀਮ ਮੁਗਲ ਸਾਹਿਬ ਵੈਲਕਮ ਟੂ ਦ ਸ਼ੋ ਮਲਕ ਨੂਰ ਵੈਲਕਮ ਟੂ ਦ ਸ਼ੋ ਨਾਸਰ ਅਜ਼ੀਜ਼ ਚੌਧਰੀ ਸਾਹਿਬ ਵੈਲਕਮ ਟੂ ਦ ਸ਼ੋ ਇਹ ਸਾਡੇ ਬੜੇ ਪਿਆਰੇ ਵੀਰ ਹੈ ਜਨਾਬ ਸਟੋਕ ਐਂਡ ਟ੍ਰੈਂਡ ਤੋਂ ਸਾਡੇ ਨਾਲ ਮੌਜੂਦ ਹੈ ਅਸਾਂ ਉਹਨਾਂ ਕੀ ਵੈਲਕਮ ਆਉਂਦੇ ਹਾਂ ਸਤਿ ਬਿਸਮਿਲਾ ਵੀ ਆਉਂਦੇ ਹਾਂ ਜੀ ਵੀ ਆਖਦੇ ਹਾਂ ਇਹ ਸਾਡੇ ਸਾਫੀ ਬਾਈ ਹੈ ਕਿਉਂਕਿ ਕੋਈ 30 ਸੈਕਿੰਡ ਰਹੀ ਗਏ ਬ੍ਰੇਕਾਂ ਕੀ ਬ੍ਰੇਕਾਂ ਦੇ ਬਾਅਦ ਵਾਪਸ ਅਸਾਂ ਜਨਾਬ ਉਸਮਾਨ ਸਾਹਿਬ ਉਹਨਾਂ ਨਾਲ ਗੀਤ ਲਾਸਾਂ ਸਾਦਾ ਨਾ ਬਾਗੀ ਬੁਲਬੁਲ ਬੋਲੇ ਸਾਦਾ ਨਾ ਬਾਗ ਬਹਾਰਾਂ ਸਾਦਾ ਨਾ ਮਾਂ ਪਿਓ ਸਨ ਜਵਾਨੀ ਅਤੇ ਸਾਦਾ ਨਾ ਸੋਹਬਤ ਯਾਰਾਂ ਕਿਆ ਬਾਤ ਹੈ ਜੀ ਤੁਸਾਂ ਕਿਧਰੇ ਵੀ ਨਾ ਜਾਸੋ ਨਹੀਂ ਪਤਾ ਹੁਣ ਤੁਸਾਂ ਕੀ ਭੁੱਖ ਲੱਗੀ ਹੋਈ ਸੀ ਗਿਰ ਸਾਹਿਬ ਕੀ ਭੁੱਖ ਸ਼ੁੱਖ ਲੱਗੀ ਹੋਈ ਸੀ ਜਾਂ ਖਾਈ ਤਾਂ ਕੰਮੇ ਪਰ ਆਏ ਹੋ ਮਿਕੀ ਵੀ ਭੁੱਖ ਲੱਗੀ ਹੋਈ ਮੈਂ ਵੀ ਪ੍ਰੋਗਰਾਮ ਖਤਮ ਕਰ ਸਾਂ ਤਾਂ ਖਾਸਾਂ ਪੀਸਾਂ ਜ਼ਰੂਰ ਜਨਾਬ ਤੁਸਾਂ ਕੀ ਗੀਤ ਸੁਣਾਏ ਜਾ ਸਨ ਬ੍ਰੇਕ ਤੋਂ ਉਸ ਪਾਰ ਕਿਧਰੇ ਵੀ ਨਾ ਜਾਸੋ ਜੁਲਿਆ ਬ੍ਰੇਕ ਪਰ
1: The future is already here. We play your...
2: Do you know your Monte clothes can make a big difference in someone's life? Clear your wardrobe and help the less fortunate in their time of need. This will protect the environment and free up much needed space in your wardrobe. Do Ace of the Guard today and drop your Monte clothes at the clothes bank at Pakistan Muslim Center, Woodbourne Road, Sheffield S93LQ. For more information, call Families Relief on 0114-365-4454 or 07419-299-729.
3: Nayab's Takeaway in Sheffield
4: is your perfect one-stop food hub. With an excellent array of succulent foods such as flame-grilled starters, Asian-style pizzas to your table at your home.
3: Nayab Takeaway mein peri-peri chicken, burgers aur curry dishes aisi ke aapko apne watan ki yaad dilayein.
4: Open 7 days a week. Our family mega deals will keep you coming back for more.
3: Jiske khanon ke liye sab hain betaab, wo hai Nayab, wo hai Nayab. Phone us now on Sheffield 315580 or visit nayabsonline.co.uk.
5: Accident ho gaya rapa rapa.
6: Je hoegi accident fikar na karo. Fatta fat da claim team ki phone karo. Agar tusan taxi chalane ho, tusan private car chalane ho, ya fir koi kiraye ni gaddi na accident hoegi gaya hai, te da claim team tusan di khidmat vich hazir hai. Jehde Sheffield, Dadram, te Gird Donwale

0: ਵਿੱਚ ਟੈਕਸੀ ਤੇ ਪ੍ਰਾਈਵੇਟ ਹਾਇਰ ਗੱਡੀ ਤੁਸੀਂ ਕਿਮਾਇਆ ਕਰਨੇ ਦਾ ਕਲੇਮ ਟੀਮ ਆਪਣੇ ਵਾਅਦੇ ਨੇ ਮੁਤਾਬਕ 2000 ਪਾਉਂਡ ਤੱਕ ਰਿਫੈਰਲ ਫੀਸ ਵੀ ਦੇਣੇ ਨੇ ਉਹਨਾਂ ਦਾ ਫੋਨ ਨੰਬਰ ਹੈ 0333-571-009 ਜਾਂ ਵਿਜ਼ਿਟ ਕਰੋ 78 ਕਿੰਬਰਵਰਥ ਰੋਡ ਰੋਦਰਮ
1: Bringing communities together. Broadcasting from the Pakistan Muslim Center. Link FM.
2: And the winner is...
3: And the winner is...
4: And the winner is...
2: Your business being heard on the radio.
5: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.

ਜੀ ਬਿਲਕੁਲ ਉਸਮਾਨ ਸਾਹਿਬ ਨੇ ਫਰਮਾਇਆ ਸੀ ਜਨਾਬ ਆਪਣਾ ਨਾਨਾ ਹੈ ਮੋਹਤਰਮ ਵਾਸਤੇ ਅਸਾਂ ਦੀ ਦੁਆ ਹੈ ਕਿ ਅੱਲਾਹ ਤਾਲਾ ਰਾਜਾ ਮੁਨਸ਼ੀ ਖਾਨ ਸਾਹਿਬ ਕੋ ਜੰਨਤ ਅਲ ਫਰਦੋਸ ਅੱਲਾਹ ਰਫਾ ਮਕਾਮ ਅਤਾ ਫਰਮਾਇਆ ਆਮੀਨ ਸੁਮ ਆਮੀਨ ਹੁਣ ਚੁੱਲ੍ਹੇ ਹਾਂ ਜਨਾਬ ਅਸਾਂ ਮਜ਼ਰ ਬੱਟੀ ਸਾਹਿਬ ਉਹਨਾਂ ਅਸਾਂ ਕੀ ਫਰਮਾਇਸ਼ ਕੀਤੀ ਸੀ ਜਨਾਬ ਇਸ ਤੋਂ ਬਾਅਦ ਮਲਕ ਅਮੀਨ ਸਾਹਿਬ ਨੇ ਫਰਮਾਇਸ਼ ਰਹਿਣੀ ਔਰ ਉਹਨਾਂ ਜਨਾਬ ਪੀਜ਼ਾ ਮਾਸਟਰ ਮੁਹੰਮਦ ਯਸੀਨ ਸਾਹਿਬ ਵਾਸਤੇ ਸਪੈਸ਼ਲ ਫਰਮਾਇਸ਼ ਕੀਤੀ 10 ਮਹਿੰਗੀ ਪਿਆਰ ਵਿੱਚੋਂ ਖੱਟਿਆ ਵਾਹ ਜੀ ਵਾਹ ਮਲਕ ਸਾਹਿਬ ਕਿਆ ਬਾਤ ਹੈ ਜੀ ਜੀ ਮਜ਼ਰ ਬੱਟੀ ਸਾਹਿਬ ਅਤਾਉੱਲਾ ਖਾਨ ਈਸਾ ਖੇਲਵੀ ਸਾਹਿਬ ਨੇ ਆਵਾਜ਼ ਸਾਰਿਆਂ ਸੰਗੀਆਂ ਦੋਸਤਾਂ ਤੇ ਬੇਲੀਏ ਨੇ ਨਾ ਜਨਾਬ

ਨੇ ਫਰਮਾਇਸ਼ ਸੀ ਜਨਾਬ ਸਾਡੇ ਬੜੇ ਪਿਆਰੇ ਵੀਰ ਮਦਰ ਭੱਟੀ ਸਾਹਿਬ ਨੇ, ਇਸ਼ਤਿਆਕ ਮੋਲ ਸਾਹਿਬ ਸਾਡੇ ਨਾਲ ਜਨਾਬ ਟਿਕ ਟਾਕ ਨੇ ਉੱਪਰੋਂ ਸਪੇਨ ਤੋਂ ਮੌਜੂਦ ਹੈ, ਅਸਾਂ ਉਹਨਾਂ ਕੀ ਵੈਲਕਮ ਆਉਂਦੇ ਹਾਂ। ਔਰ ਟੋਰੰਟੋ ਕੈਨੇਡਾ ਤੋਂ ਸਾਡੇ ਬੜੇ ਪਿਆਰੇ ਵੀਰ ਜਨਾਬ ਫੈਰੋਜ਼ ਅਲਹਸਨ ਨਾਸਰ ਸਾਹਿਬ, ਅਸਾਂ ਉਹਨਾਂ ਕੀ ਵੀ ਵੈਲਕਮ ਆਉਂਦੇ ਹਾਂ। ਰਾਜਾ ਉਸਮਾਨ ਸਾਹਿਬ, ਮੈਂ ਤੁਸਾਂ ਨੇ ਫਰਮਾਇਸ਼ ਲਾਈ ਓੜੀ ਜਨਾਬ ਥੋੜ੍ਹੀ ਦੇਰ ਪਹਿਲੇ ਲਾਈ ਸੀ, ਉਮੀਦ ਹੈ ਕਿ ਤੁਸਾਂ ਸੁਣੀ ਸੀ। ਔਰ ਵੀ ਜਿਤਨੇ ਸੰਗੀ ਵੇਲੀ ਤਾਂ ਦੋਸਤ ਇਸ ਲੈ ਸੁਣੀ ਰਹੇ, ਉਹਨਾਂ ਸਾਰੇ ਕੀ ਵੈਲਕਮ ਟੂ ਦਾ ਸ਼ੋ। ਔਰ ਕਲੀਮ ਕਲੀਲ ਸਾਹਿਬਾ ਨੇ ਜੀ ਸਲਾਮ ਜੀ, ਗ੍ਰੇਟ ਪ੍ਰੋਗਰਾਮ, ਥੈਂਕ ਯੂ ਵੈਰੀ ਮੱਚ। ਹੁਣ ਅਸਾਂ ਚੁੱਲਿਆ ਜੀ ਮਲਕ ਅਮੀਨ ਸਾਹਿਬ ਨੇ ਫਰਮਾਇਸ਼ ਨਹੀਂ ਜਾਣਾ, ਦਸਵੇਂ ਕੀ ਪਿਆਰ ਵਿੱਚੋਂ ਖੱਟਿਆ, ਅਜੇ ਵੀ ਪਿਆਰ ਲਾਉਂਦੇ ਹੋ ਤਾਂ ਕੋਈ ਖੱਟਣਾ ਚਾਹੁੰਦੇ ਹੋ, ਬਾਈ ਨਾ ਰਾਜੇ ਗਾਜ਼ੀ ਹੋਰੰਗੀ ਤਾਂ ਫਿਰ ਤੁਸੀਂ ਉਹਨਾਂ ਹਿਸਾਬ ਕਰਾ ਸਕ। ਪੈਰਾਡਾਈਜ਼ ਬਾਲਟੀ ਜੀ ਵੈਲਕਮ ਟੂ ਦਾ ਲਿੰਕ ਐਫ ਐਮ 96.7। ਔਰ ਇਹ ਫਰਮਾਇਸ਼ ਜਨਾਬ ਮਲਕ ਅਮੀਨ ਸਾਹਿਬ ਨਹੀਂ ਹੈ, ਸਪੈਸ਼ਲ ਜਨਾਬ ਪੀਜ਼ਾ ਮਾਸਟਰ ਮੁਹੰਮਦ ਯਾਸੀਨ ਸਾਹਿਬ, ਔਰ ਇਹ ਅਸਾਂ ਜਨਾਬ ਮੈਰੋਜ਼ ਅਲ ਹਸਨ ਨਾਸਰ ਸਾਹਿਬ ਉਹਨਾਂ ਨੇ ਨਾਂ ਕਰਨੇ ਆ, ਔਰ ਇਸ਼ਤਿਆਕ ਮੁਗਲ ਸਾਹਿਬ ਉਹਨਾਂ ਨੇ ਨਾਂ ਕਰਨੇ ਆ, ਔਰ ਜਿਤਨੇ ਵੀ ਸੰਗੀ ਦੋਸਤ ਹਵੇਲੀ ਬ੍ਰੈਡਫੋਰਡ ਏਸ਼ੀਅਨ ਰੇਡੀਓ ਨੇ ਉੱਪਰੋਂ ਸੁਣੀ ਰਹੇ ਉਹਨਾਂ ਨੇ ਨਜ਼ਰ ਕਰਸਾਂ, ਔਰ ਜਿਤਨੇ ਵੀ ਮੇਰੇ ਟੈਕਸੀ ਡਰਾਈਵਰ ਭਰਾ ਟੇਕ ਅਵੇ ਰੈਸਟੋਰੈਂਟ ਵਾਲੇ ਗੈਰਜਾਂ ਵਾਲੇ ਡਿਲੀਵਰੀ ਡਰਾਈਵਰ ਹੈ, ਕਾਰੇ ਕਾਰੋਬਾਰ ਹੈ, ਕਿਚਨੇ ਆ, ਰੋਟੀ ਪਕਾਉਣੇ, ਖਾਣੇ ਪੀਣੇ, ਜਿਹਦਾ ਵੀ ਸੁਣੀ ਰਹੇ ਭੈਣਾਂ ਭਰਾ ਸਾਰਿਆਂ ਨੇ ਨਾਂ ਕਿਆ ਯਾਦ ਰੱਖ ਸੋ, ਕਿਹੜੇ ਸਖੀ ਸ਼ਖਸ ਨਾਲ ਪਾਲਾ ਪਿਆ ਸਾ ਜਨਾਬ। ਲਓ ਜੀ ਸੁਣੋ,

ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ। ਮਲਕ ਅਮੀਨ ਸਾਹਿਬ ਨੇ ਫਰਮਾਇਸ਼ ਸੀ ਜਨਾਬ, ਕਿਆ ਬਾਤ ਹੈ ਜੀ, ਆਰਫ ਲਵਾਰ ਸਾਹਿਬ ਨੇ। ਔਰ ਨਾਲੇ ਨਾਲ ਜਨਾਬ ਟਿਕ ਟਾਕ ਪਰ ਨੇ ਇੱਕ ਆਈ ਡੀ ਹੈ, ਯੂ ਡੋਂਟ ਨੋ ਮੀ, ਡਰਬੀ ਤੋਂ, ਇਟਸ ਸ਼ਹਾਨਾ ਫਰੋਮ ਡਰਬੀ। ਔਰ ਸਭ ਨੇ ਕੀ ਵੈਲਕਮ ਆਖਦੇ ਹਾਂ, ਸਤ ਬਿਸਮਿਲਾ ਜੀ ਨੂੰ ਆਖਦੇ ਹਾਂ, ਰਹਿਮਤ ਅਬਾਸੀ ਸਾਹਿਬ ਵੈਲਕਮ, ਮੁਹੰਮਦ ਮੁਸ਼ਤਾਕ ਸਾਹਿਬ ਜਨਾਬ ਬਰਮੀਗਾਮ ਤੋਂ ਸਾਡੇ ਨਾਲ ਮੌਜੂਦ ਹੈ, ਸਭ ਨੇ ਕੀ ਵੀ ਆਪਣੇ ਸ਼ੋਅ ਨੇ ਵਿੱਚ ਵੈਲਕਮ ਆਖਦੇ ਹਾਂ। ਕਿਆ ਬਾਤ ਹੈ ਜੀ, ਹੁਣ ਜੁਲੇ ਅਸਾਂ ਨੈਕਸਟ ਗੀਤ ਨਹੀਂ ਜਾਣਾ, ਇਹ ਗੀਤ ਜਨਾਬ ਡਰਬੀ ਵਾਲੇ ਨੇ ਨਾ, ਔਰ ਮੁਹੰਮਦ ਮੁਸ਼ਤਾਕ ਸਾਹਿਬ ਉਹਨਾਂ ਨੇ ਨਾ, ਔਰ ਰਾਜਾ ਅਜ਼ਹਰ ਸਾਹਿਬ ਉਹਨਾਂ ਨੇ ਨਾ ਵੀ, ਅਟਰ ਕਲਿਫ ਸਪਾਇਸ, ਕਿਆ ਹਾਲ ਹੈ ਜੀ ਤੁਸਾਂ ਨਾ, ਕੋਈ ਚਰਗਾ ਸ਼ਰਗਾ ਲਾਈ ਤਾਂ ਮਾੜੇ ਤੇ ਭੇਜੋ ਤਾਂ ਮੈਂ ਗਾਣਾ ਲਾ ਸਕਣਾ। ਮੁਹੰਮਦ ਨਸਾਰ ਸਾਹਿਬ, ਨਸਾਰ ਸਾਹਿਬ ਫਰੋਮ ਬਰਮਿੰਗਮ, ਅਸਾਂ ਉਹਨਾਂ ਕੀ ਵੀ ਵੈਲਕਮ ਆਉਣੇ ਜਨਾਬ, ਇਹ ਸਪੈਸ਼ਲ ਇਹ ਗੀਤ ਉਹਨਾਂ ਨੇ ਨਜ਼ਰ ਵੀ ਕਰ ਸਾਂ, ਕਿਆ ਯਾਦ ਰੱਖ ਸੋ।

ਜੀ ਸੰਗੀਓ ਦਾ ਬੇਲੀਓ ਦਾ ਦੋਸਤੋ ਹੁਣ ਜੁਲਸਾਂ ਇੱਕ ਨਿੱਕੀ ਜੀ ਛੋਟੀ ਜੀ ਬ੍ਰੇਕ ਨੇ ਉੱਪਰ ਬ੍ਰੇਕ ਤੋਂ ਬਾਅਦ ਵਾਪਸ ਅਸਾਂ ਤਾਂ ਮਾੜਾ ਤਾਂ ਤੁਸੀਂ ਨਾ ਰਹੇ ਸੀ ਅੱਧਾ ਘੰਟਾ ਨਾ ਸਾਥ ਔਰ ਇਸੇ ਉਮੀਦ ਦੇ ਨਾਲ ਕਿ ਉਹ ਸਾਥ ਵੀ ਅੱਧੇ ਘੰਟੇ ਨਾਲ ਤੁਸੀਂ ਮਾੜੇ ਨਾਲ ਨਿਭਾਸੋ ਹਮੇਸ਼ਾ ਨਹੀਂ ਤਾਰਾ ਤੁਸੀਂ ਸੁਣੀ ਰਹੇ ਹੋ ਲਿੰਕ ਐਫ ਐਮ 96.7 ਤੁਸਾਂ ਨੂੰ ਮੇਜ਼ਬਾਨ ਆਬਦ ਹੁਸੈਨ ਤੁਸਾਂ ਵਾਸਤੇ ਪ੍ਰੋਗਰਾਮ ਪੇਸ਼ ਕਰੀ ਰਿਹਾ ਕਸ਼ਮੀਰ ਦਾ ਪਟਵਾਰ ਨੇ ਰੰਗ ਤੁਸਾਂ ਸਾਰਿਆਂ ਨੇ ਸਾਂਭ ਇਹ ਪ੍ਰੋਗਰਾਮ ਤੁਸਾਂ ਆਪਣੀ ਮਾਂ ਬੋਲੀ ਪਹਾੜੀ ਪਟਵਾਰੀ ਅਤੇ ਮਿਰਪਰੀ ਨਹੀਂ ਸੁਣੀ ਰਹੇ ਹੋ ਔਰ ਇਸੇ ਉਮੀਦ ਦੇ ਨਾਲ ਕਿ ਤੁਸਾਂ

ਪਹਿਲਾਂ ਮੈਂ ਸਭ ਤੁਸੀਂ ਕੀ ਵੀ ਵੈਲਕਮ ਆਉਣੇ ਆ ਹੁਣ ਜੁਲੇ ਹਾਂ ਜਨਾਬ ਅਸਾਂ ਆਖਰੇ ਆਪਣੇ ਪ੍ਰੋਗਰਾਮ ਨੇ ਅਗਲੇ ਗੀਤ ਨਹੀਂ ਜਾਣਾ ਤੁਸਾਂ ਮਾੜੇ ਕੋਲ ਟਾਈਮ ਰਹੀ ਆ ਸਿਰਫ 25 ਮਿੰਟ ਔਰ ਇਹ ਗੀਤ ਜਿਤਨੇ ਵੀ ਠੀਕ ਠਾਕ ਨੇ ਪ੍ਰਸੰਗੀ ਦੋਸਤ ਹਵੇਲੀ ਹੈ ਉਹਨਾਂ ਸਾਰਿਆਂ ਨੇ ਨਾ ਕਰ ਸਾਂ ਕਿਆ ਯਾਦ ਰੱਖ ਸੋ

ਜੀ ਜੀ ਬੜਾ ਪਿਆਰਾ ਗੀਤ ਆ ਜਨਾਬ ਜਿਹੜਾ ਮੈਂ ਤੁਸੀਂ ਸਭ ਨੇ ਨਜ਼ਰ ਕੀਤਾ ਸਾਹਿਬ ਆਰਫ ਰਜ਼ਾ ਸਾਹਿਬ ਦਵੇਈ ਤੋਂ ਸਾਡੇ ਨਾਲ ਮੌਜੂਦ ਹੈ। ਇੱਕ ਵਾਰੀ ਫਿਰ ਮੈਂ ਉਹਨਾਂ ਕੀ ਵੈਲਕਮ ਟੂ ਦ ਸ਼ੋ ਆਉਣਾ ਔਰ ਜਿਤਨੇ ਵੀ ਸੰਗੀਤ ਦੋਸਤ ਬੇਲੀ ਟਿਕ ਟਾਕ ਜਾਂ ਫੇਸਬੁੱਕ ਨੇ ਉੱਪਰ ਮੌਜੂਦ ਹੈ ਉਹਨਾਂ ਸਾਰਿਆਂ ਕੀ ਸਤ ਬਿਸਮਿਲਾ ਜੀ ਇਹਨੂੰ ਸੁਣਿਓ ਮਨਮੋਨਿਓ ਸਦਾ ਜੀਤੇ ਰਹੋ ਜਾਗਤੇ ਰਹੋ ਹੱਸਦੇ ਰਹੋ ਮੁਸਕਰਾਤੇ ਰਹੋ। ਹੁਣ ਜਲੇ ਜਨਾਬ ਅਸਾਂ ਨੈਕਸਟ ਟਰੈਕ ਨਹੀਂ ਜਾਣਾ ਇਹ ਸਪੈਸ਼ਲ ਜਨਾਬ ਦਵਈ ਵਾਲੇ ਇਸ 'ਤੇ ਔਰ ਜਿੱਥੇ ਜਿੱਥੋਂ ਵੀ ਬੰਦੇ ਤੱਕੀ ਰਹੇ ਡੋਨ ਵੈਲੀ ਆਟੋਜ਼ ਵਾਲੇ ਵੀ ਸਾਡੇ ਨਾਲ ਮੌਜੂਦ ਹੈ ਜਨਾਬ ਇਸ ਲੈ ਠੀਕ ਠਾਕ ਨੇ ਪਰ ਉਹਨਾਂ ਨੇ ਨਜ਼ਰ ਵੀ ਕਰ ਸਕ

ਜੀ ਨਾ ਜੀ, ਦੋ ਇੱਕ ਦੂਏ ਕੀ ਪਸੰਦ ਕਰੋ, ਮੇਰੇ ਕੋ ਤੂੰ ਪਸੰਦ ਹੈ, ਤੈਨੂੰ ਮੈਂ ਪਸੰਦ ਹਾਂ। ਜੀ ਜੀ ਸਾਮੀਨ ਦਾ ਨਜ਼ਰੀਨ, ਤੁਸੀਂ ਸੁਣੀ ਰਹੇ ਹੋ ਲਿੰਕ ਐਫ ਐਮ 96.7। ਤੁਸਾਂ ਨਾ ਮੇਜ਼ਬਾਨ ਆਬਦ ਹਸੈਨ, ਤੁਸਾਂ ਵਾਸਤੇ ਪ੍ਰੋਗਰਾਮ ਪੇਸ਼ ਕਰੀ ਰਿਹਾ ਕਸ਼ਮੀਰ ਤਾਂ ਪਟਵਾਰ ਨੇ ਰੰਗ, ਤੁਸਾਂ ਸਾਰਿਆਂ ਨੇ ਸੰਗ। ਇਹ ਹੁਣ ਪ੍ਰੋਗਰਾਮ ਨਾ ਆਖਰੀ ਗੀਤ ਸੀ ਇਸ ਪ੍ਰੋਗਰਾਮ ਦੇ ਦੌਰਾਨ। ਅਗਰ ਜਨਾਬ ਕੋਈ ਗਲਤੀ ਕੁਤਾਈ ਜਾਂ ਗੁਸਤਾਖੀ ਹੋਈ ਗਈ ਹੈ, ਮਾਦਰ ਚਾਹੁਣਾ ਜਨਾਬ ਹੱਥ ਬੰਨੀ ਤਾਂ ਮਾਫ਼ੀ ਮੰਗਣਾ, ਔਰ ਫੀਸ ਬਿਲੀਲਾ ਮਾਫ਼ ਕਰੀ ਛੋੜਿਆ। ਬੰਦਾ ਇਨਸਾਨ ਆ, ਬੋਲਣ ਆ ਰਹਾਂ, ਕੋਈ ਨਹੀਂ ਕੋਈ ਗਲਤ ਗੱਲ ਨਿਕਲੀ ਜਾਣੀ, ਜ਼ਬਾਨ ਫਿਸਲੀ ਜਾਣੀ, ਇਸ ਮਾਰਿਆਂ ਤੁਸੀਂ ਸਾਰੇ ਕੋਲੋਂ ਮਾਫ਼ੀ ਮੰਗਣਾ। ਪ੍ਰੋਗਰਾਮ ਨਾ ਆਖਰੀ ਗੀਤ ਤੁਸੀਂ ਨਜ਼ਰ ਕਰ ਸਾਂ, ਜਿਤਨੇ ਵੀ ਤੁਸੀਂ ਲਿਸਨਰ ਇਸ ਲੈ ਸੁਣੀ ਰਹੇ ਹੋ, ਔਰ ਜ਼ਿੰਦਗੀ ਵਫਾ ਕੀਤੀ ਤਾਂ ਨੈਕਸਟ ਵੀਕ ਵੈਨਸਡੇ ਕੀ ਫਿਰ ਤੁਸਾਂ ਨੇ ਦਰਬਾਰ ਵਿੱਚ ਦੇ ਸਾਂ ਹਾਜ਼ਰੀ। ਜੀ ਦੁਆ ਯਾਦ ਰੱਖਿਆ ਮਿਕੀ ਦਾ ਮਾੜੀ ਫੈਮਿਲੀ ਕੀ, ਅੱਲਾ ਹਾਫਿਜ਼।

0: ਇੱਕ ਵਾਰੀ ਅਜ਼ਮਾਈ ਕੇ ਤੱਕੋ। ਸ਼ਾਦੀ ਵਿਆਹ, ਸਾਲਗੀਰਾ, ਮਾਣੀਆਂ, ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇਸ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ। ਇੱਕ ਹੋਰ ਵੀ ਗੱਲ ਬੁਝੋ, ਖਾਣ ਕੇਟਰਿੰਗ ਰਾਧਨ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੇਟਰਿੰਗ ਦੀ ਡਿਲੀਵਰੀ ਵੀ ਕਰਨੇ। ਆਰਡਰ ਨਿੱਕਾ ਹੋਇਆ ਜਾਂ ਬੜਾ, ਆਲਵੇਜ਼ ਵੈਲਕਮ। ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
1: ਜਾਂ 07784850934।
2: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11 a.m. till 2 p.m. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
3: दिल से दिल को मिलाता, हर रंग हर आवाज को सजाता, आपका अपना रेडियो स्टेशन, दिल से आपके साथ।
4: Link FM Sheffield,
5: Coke Studio, Season 15।